ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆਰਾ।

ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤ ਆਵਨ ਕਾਜ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸਦਾਨ, ਰਹਿਤਦਾਨ, ਵਿਵੇਕਦਾਨ, ਵਿਸਾਹਦਾਨ, ਭਰੋਸਾਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਇਹ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਆਪ ਜੀ ਦੀ ਅਪਾਰ ਕਿਰਪਾ ਰਹਿਮਨ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲਫੁਰ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ। ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ, ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार योग गुरु प्यारी साध संग जी, वाहेगुरु जी का खालसा, वाहेगुरु जी की फतेह। गुरुद्वारा साहिब सुख सागर विखे शाम दे दीवाना विच आप संगतां गुरु चरणां दी हाजरी भर के अपने जीवन दे पलां नूं सफला बना रहे हो। आप सब संगतां नूं समूह सेवादारां वल्लों जी आया, आओ प्यार सहित सतगुरां दे पावन चरणां नाल जुड़ करके पावन बाणी दे शब्द कीर्तन सरवण करदे हां। भाई गुरनाम सिंह जी रुद्रपुर वाले अते उन्हां दे रागी जथे पासों सतगुरां दी कृपा दा सदका गुरु घर विखे आप संगतां दे सहयोग दे नाल जो प्रोग्राम उलीके जांदे हन तिन्हां दे तहत साध संगत जी सतगुरु श्री गुरु रामदास महाराज जीआं दे पावन प्रकाश पुरब नूं मुख रखदिआं होइआं 17 ਅਤੇ 18 ਅਕਤੂਬਰ ਦੇ ਸ਼ਾਮ ਦੇ ਦੀਵਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਬਾਲ ਰਾਗ ਕੀਰਤਨ ਦਰਬਾਰ ਸਜਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਸਾਧ ਸੰਗਤ ਜੀ ਜੋ ਵੱਖ ਵੱਖ ਸਕੂਲਾਂ ਤੋਂ ਜੋ ਬੱਚਿਆਂ ਦੀਆਂ ਟੀਮਾਂ ਹਨ ਉਹ ਆਪ ਸੰਗਤਾਂ ਦੇ ਸਨਮੁੱਖ ਕੀਰਤਨ ਪ੍ਰਸਤੁਤ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਕੀਰਤੀ ਨੂੰ ਗਾਇਨ ਕਰਨਗੇ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਆਪ ਜੀਆਂ ਨੇ ਲਾਹੇ ਪ੍ਰਾਪਤ ਕਰਨੇ ਜੀ, ਅਤੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੰਠ ਮੁਕਾਬਲਾ ਜੋ 24 ਅਕਤੂਬਰ ਨੂੰ ਹੋ ਰਿਹਾ ਹੈ, ਸਾਧ ਸੰਗਤ ਜੀ ਇਸ ਦੇ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਤਾਂ ਜੋ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਆਪ ਸੰਗਤਾਂ ਵੀ ਵੱਧ ਤੋਂ ਵੱਧ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ, ਤਨ ਮਨ ਧਨ ਦੇ ਨਾਲ ਸੇਵਾਵਾਂ ਕਰਕੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀ। ਆਓ ਬੜੇ ਅਦਬ ਪਿਆਰ ਸਤਿਕਾਰ ਸਹਿਤ ਪਾਵਨ ਬਾਣੀ ਦੇ ਸ਼ਬਦ ਕੀਰਤਨ ਦੇ ਨਾਲ ਜੁੜਦੇ ਹਾਂ। ਕੀਰਤਨ ਸਰਵਣ ਕਰਾ ਰਹੇ ਹਨ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਸਾਜੀ ਨਿਵਾਜੀ ਸਤਸੰਗਤ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਵਿਚਾਰ ਸਰਵ

माया मोह परम पै भूले सुत तारा स्यों प्रीत लगाई।

ਵਾਹਿਗੁਰੂ ਸਾਹਿਬ ਜੀ, ਲੱਖ ਲੱਖ ਬਾਵਨ ਚੰਦਨਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਨਵਾਜੀ ਸਤਿਕਾਰੀ ਸਤਸੰਗੀ ਜਨੋ, ਵਡਭਾਗੀ ਹਾਂ ਜੋ ਸਤਿਗੁਰਾਂ ਨੇ ਮੇਰਾਮਤ ਕਰਦਿਆਂ ਹੋਇਆ ਆਪਣੇ ਦਰ ਕਰਦੀਆਂ ਹਾਜ਼ਰੀਆਂ ਭਰਨ ਦਾ, ਸਤਸੰਗਤ ਕਰਨ ਦਾ ਸੁਭਾਗ ਸਮਾਂ ਸਾਨੂੰ ਬਖਸ਼ਿਆ ਹੈ, ਜਿਸ ਦੇ ਤਹਿਤ ਆਪ ਜੀ ਨੇ ਹਾਜ਼ਰੀਆਂ ਭਰ ਕੇ ਤੁਰਕੀ ਬਾਣੀ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਰਾਗੀ ਸਾਹਿਬਾਨਾਂ ਦੇ ਪਾਸੋਂ ਸਰਵਣ ਕੀਤੇ ਨੇ। ਕੀਰਤਨ ਦੀ ਹਾਜ਼ਰੀ ਦੇ ਨਾਲ ਨਾਲ ਜਿਵੇਂ ਰੋਜ਼ਾਨਾ ਹੀ ਕਥਾ ਵਿਚਾਰ ਦੇ ਦੁਆਰਾ ਗੁਰ ਸ਼ਬਦ ਦੀ ਵਿਚਾਰ, ਗੁਰੂ ਇਤਿਹਾਸ ਦੀ ਵਿਚਾਰ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਅੱਜ ਵੀ ਸਤਿਗੁਰਾਂ ਦੀ ਮੇਰਾਮਤ ਦੇ ਦੁਆਰਾ ਜੋ ਸ਼ਬਦ ਆਪ ਜੀ ਨੇ ਪੌੜੀ ਸ਼ਬਦ ਸਰਵਣ ਕੀਤਾ ਹੈ, ਇਹ ਭਾਈ ਗੁਰਦਾਸ ਜੀ ਦੀ 13ਵੀਂ ਵਾਰ ਦੀ 7ਵੀਂ ਪੌੜੀ ਦਾ ਪਾਠ ਹੈ। ਆਪਾਂ ਕੁਝ ਦਿਨਾਂ ਤੋਂ ਭਾਈ ਸਾਹਿਬ ਜੀ ਦੀ ਇਹ 13ਵੀਂ ਵਾਰ ਨੂੰ ਜਦੋਂ ਆਰੰਭ ਕੀਤਾ ਤੇ ਇਹਦੇ ਅੰਦਰ ਤਕਰੀਬਨ ਕਾਫੀ ਪੌੜੀਆਂ ਦੇ ਦੁਆਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਰਮਾਤਮਾ ਦੇ ਨਾਮ ਰਸ ਦੀ ਗੱਲ ਸਾਨੂੰ ਸਮਝਾਉਂਦੇ ਆ। ਗੁਰੂ ਸਾਹਿਬ ਜੀ ਦੇ ਦਰ ਘਰ ਤੋਂ ਨਾਜ਼ਲ ਹੋਏ ਗਿਆਨ ਨੂੰ ਇਹਨਾਂ ਪੌੜੀਆਂ ਦੇ ਰਾਹੀਂ ਸਾਂਝਾ ਕੀਤਾ ਹੈ, ਕਿਉਂਕਿ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ ਤੇ ਸਿਧਾਂਤ ਨੂੰ ਕਲੀਅਰ ਕਰਨ ਵਾਸਤੇ ਕਈ ਕਈ ਪੌੜੀਆਂ ਉਚਾਰਨ ਕਰਕੇ ਭਾਈ ਸਾਹਿਬ ਜੀ ਨੇ ਸਮਝਾਉਣ ਦਾ ਯਤਨ ਕੀਤਾ ਹੈ ਅਤੇ ਤਕਰੀਬਨ ਚਾਰ ਪੰਜ ਪੌੜੀਆਂ ਦੇ ਦੁਆਰਾ ਲਗਾਤਾਰ ਜਿਹੜੀ ਅਸੀਂ ਵਿਚਾਰ ਕਰਦੇ ਆ ਰਹੇ ਹੈ ਉਹ ਪਰਮਾਤਮਾ ਦੇ ਪ੍ਰੇਮ ਰਸ ਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ ਹੈ। ਕਿਸੇ ਪੌੜੀ ਦੇ ਅੰਦਰ ਪ੍ਰੇਮ ਰਸ ਦੀ ਮਿਠਾਸ ਦਾ ਜ਼ਿਕਰ ਕੀਤਾ ਹੈ, ਕਿਤੇ ਉਹਦੀ ਬੇਅੰਤਤਾ ਦਾ ਜ਼ਿਕਰ ਕੀਤਾ ਹੈ ਅਤੇ ਕਿਤੇ ਇਸ ਨਾਮ ਰਸ ਨੂੰ ਪ੍ਰਾਪਤ ਕਰਨ ਵਾਲੀ ਸ਼ਖਸੀਅਤ ਜੋ ਅਮੋਲਕ ਹੋ ਜਾਂਦੀ ਉਹਦਾ ਜ਼ਿਕਰ ਕੀਤਾ ਹੈ। ਕਿਤੇ ਇਹ ਦੱਸਿਆ ਹੈ ਕਿ ਜਿਨ੍ਹਾਂ ਨੇ ਇਹ ਪ੍ਰੇਮ ਰਸ ਨੂੰ ਅਜੇ ਪ੍ਰਾਪਤ ਨਹੀਂ ਕੀਤਾ ਉਹਨਾਂ ਦਾ ਜੀਵਨ ਕਿਵੇਂ ਦਾ ਅਧੂਰਾ ਰਹਿ ਜਾਂਦਾ, ਇਹ ਸਾਰੀਆਂ ਗੱਲਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਵਾਰਾਂ ਦੇ ਪੌੜੀਆਂ ਦੇ ਅੰਦਰ ਸਾਂਝੀਆਂ ਕਰਦਿਆਂ ਹੋਈਆਂ ਕੁਝ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਂਦੇ ਨੇ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਜਦੋਂ ਰਚਨਾ ਪੜ੍ਹਦੇ ਚਾਹੇ ਪੌੜੀਆਂ ਪੜ੍ਹੀਏ ਵਾਰਾਂ ਦੇ ਰੂਪ ਅੰਦਰ ਚਾਹੇ ਕਵਿਤ ਸਵਈਏ ਪੜ੍ਹੀਏ, ਜਦੋਂ ਵੀ ਉਹਨਾਂ ਗੱਲ ਸਮਝਾਉਣੀ ਹੈ ਅਤੇ ਕਾਫੀ ਉਦਾਹਰਨਾਂ ਦੇ ਕੇ ਉਹ ਬੜੀ ਸਪਸ਼ਟਤਾ ਕਰਨ ਵਾਸਤੇ ਉਹ ਸਮਝਾਉਂਦੇ ਨੇ ਉਦਾਹਰਨਾਂ ਦੇ ਕੇ, ਜਿਵੇਂ ਕਿ ਕੱਲ੍ਹ ਆਪਾਂ ਇੱਕ ਉਹਨਾਂ ਦੀ ਕਵਿਤ ਦਾ ਜ਼ਿਕਰ ਕੀਤਾ ਸੀ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਰਹਿਣੀ ਅਤੇ ਕਹਿਣੀ ਦੋਨਾਂ ਦੇ ਵਿੱਚ ਇੱਕ ਸਾਰਤਾ ਹੋਣੀ ਚਾਹੀਦੀ ਹੈ, ਭਾਵ ਜੇ ਅਸੀਂ ਜੋ ਕਹਿੰਦੇ ਹਾਂ ਜੋ ਸਾਡੀ ਜ਼ੁਬਾਨ ਤੋਂ ਵਿਚਾਰ ਹੈ ਉਹ ਸਾਡੇ ਜੀਵਨ ਦੇ ਵਿੱਚ ਵੀ ਧਾਰਨ ਹੋਣ ਅਤੇ ਫਿਰ ਉਹ ਜੀਵਨ ਜਿਹੜਾ ਉਹ ਬਣਦਾ ਹੈ। ਜਿਵੇਂ ਕਿ ਗੁਰਬਾਣੀ ਦੇ ਵਿੱਚ ਵੀ ਅਸੀਂ ਇਹ ਸ਼ਬਦ ਵਿਚਾਰੇ, ਅਸੀਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਕਿ ਕਈ ਵਾਰ ਅਸੀਂ ਦੇਖਦੇ ਇਨਸਾਨ ਦੁਨੀਆਂ ਵਿੱਚ ਵਿਚਰਦੇ ਹਾਂ ਕਿ ਗੱਲਾਂ ਦੇ ਨਾਲ ਬਹੁਤ ਸਿਆਣੇ ਹੁੰਦੇ, ਗੱਲਾਂ ਜਦੋਂ ਕਰਦੇ ਨਾ ਸਾਡੇ ਨਾਲ ਤਾਂ ਕਈ ਵਾਰੀ ਇਹ ਮਹਿਸੂਸ ਹੁੰਦਾ ਹੈ ਕਿ ਦੁਨੀਆਂ ਦਾ ਸਾਰਾ ਗਿਆਨ ਇਸ ਬੰਦੇ ਦੇ ਜੀਵਨ ਦੇ ਵਿੱਚ ਆ ਗਿਆ, ਇਹਦੇ ਬੋਲਾਂ ਦੇ ਦੁਆਰਾ ਹੀ ਮਹਿਸੂਸ ਹੁੰਦਾ ਹੈ, ਪਰ ਜਦੋਂ ਅੰਦਰ ਝਾਤੀ ਮਾਰਦੇ ਹੈ ਉਹ ਕਮਾਈ ਨਹੀਂ ਹੁੰਦੀ, ਉਹ ਕੇਵਲ ਇੱਕ ਜ਼ੁਬਾਨ ਦਾ ਰਸ ਹੈ।

0: ਲੋਕਾਂ ਦੇ ਵਿੱਚ ਇੱਕ ਗੱਲਾਂ ਦੇ ਰਸ ਦੁਆਰਾ ਉਹ ਇਹ ਕਾਰਜ ਕਰਦੇ ਨੇ, ਉਹਦੇ ਅਨੁਸਾਰ ਉਹ ਜੀਵਨ ਨਹੀਂ ਬਤੀਤ ਕਰਦੇ। ਪਰ ਗੁਰਮਤਿ ਦੇ ਵਿੱਚ ਇਹ ਸਾਨੂੰ ਸਮਝਾਇਆ ਕਿ ਜੇ ਅਸੀਂ ਰੱਬ ਦੀ ਗੱਲ ਕਰਨੀ, ਗੁਰੂ ਦੀ ਗੱਲ ਕਰਨੀ, ਰੱਬ ਦੇ ਪਿਆਰਿਆਂ ਸੇਵਕਾਂ ਦੀ ਗੱਲ ਕਰਨੀ, ਤਾਂ ਉਹ ਸਿੱਖਿਆ ਸਾਡੇ ਜੀਵਨ ਵਿੱਚ ਵੀ ਹੋਣੀ ਚਾਹੀਦੀ ਹੈ। ਉਹ ਇਕੱਲੀ ਕਹਿਣ ਮਾਤਰ ਨਹੀਂ ਹੋਣੀ ਚਾਹੀਦੀ। ਜਿਵੇਂ ਕੱਲ੍ਹ ਆਪਾਂ ਵਿਚਾਰਿਆ ਸੀ ਕਿ ਖੰਡ ਖੰਡ ਕਹਿਣ ਦੇ ਨਾਲ ਕਦੀ ਵੀ ਮੂੰਹ ਮਿੱਠਾ ਨਹੀਂ ਹੁੰਦਾ, ਅਤੇ ਅੱਗ ਅੱਗ ਕਹਿਣ ਦੇ ਨਾਲ ਕਦੀ ਵੀ ਸਾਨੂੰ ਅੱਗ ਵਾਲਾ ਨਿੱਘ ਨਹੀਂ ਮਿਲਦਾ, ਸਰਦੀ ਤੋਂ ਰਾਹਤ ਨਹੀਂ ਮਿਲਦੀ। ਇਹ ਉਦਾਹਰਨਾਂ ਜੇ ਕਿਵੇਂ ਦੱਸਿਆ ਸੀ ਨਾ ਭਾਈ ਗੁਰਦਾਸ ਜੀ ਨੇ, ਫਿਰ ਅੱਗੇ ਦੱਸਿਆ ਸੀ ਕਿ ਜੇ ਸਾਨੂੰ ਰੋਗ ਲੱਗਿਆ ਇੱਥੇ ਡਾਕਟਰ ਡਾਕਟਰ ਵੈਦ ਵੈਦ ਕਹਿਣ ਨਾਲੋਂ ਬਿਮਾਰੀ ਨਹੀਂ ਹਟਣੀ, ਮਾਇਆ ਮਾਇਆ ਕਹਿਣ ਦੇ ਨਾਲ ਅਸੀਂ ਅਮੀਰ ਨਹੀਂ ਹੋ ਜਾਣਾ, ਉਹਦੇ ਲਈ ਸਾਨੂੰ ਮਨੋ ਤਨੋਂ ਤਿਆਰ ਹੋਣਾ ਪਵੇਗਾ ਧਨ ਨੂੰ ਕਮਾਉਣ ਲਈ, ਚੰਦਨ ਦੀ ਸੁਗੰਧੀ ਚਾਹੀਦੀ ਹੈ ਅਤੇ ਚੰਦਨ ਕੋਲ ਜਾਣਾ ਪਵੇਗਾ ਜਾਂ ਉਹਨੂੰ ਪ੍ਰਾਪਤ ਕਰਨਾ ਪਵੇਗਾ। ਜੇ ਚੰਦਨ ਮਾਂ ਦਾ ਪ੍ਰਕਾਸ਼ ਰੌਸ਼ਨੀ ਲੈਣੀ ਤਾਂ ਸਾਨੂੰ ਉੱਥੇ ਜਾਣਾ ਪਵੇਗਾ ਚਾਨਣੀ ਵਿੱਚ। ਇਸੇ ਤਰ੍ਹਾਂ ਫਿਰ ਆਖਰ ਵਿੱਚ ਜਾ ਕੇ ਸਮਝਾਇਆ ਸੀ, ਕਹਿਣ ਲੱਗੇ ਕਿ ਗਾਏ ਸੋਹਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਾਉ ਲੋ ਕਮਾਈਏ। ਜਿੰਨਾ ਚਿਰ ਅਸੀਂ ਉਹ ਗੁਰ ਉਪਦੇਸ਼ ਨੂੰ ਕਮਾਉਂਦੇ ਨਹੀਂ ਹੈ, ਫਿਰ ਅੱਖਾਂ ਬੰਦ ਕਰਕੇ ਸਮਾਧੀਆਂ ਲਾ ਲੈਣੀਆਂ, ਬਾਹਰੋਂ ਜਿਹੜੇ ਧਾਰਮਿਕ ਪਹਿਰਾਵੇ ਧਾਰਨ ਕਰ ਲੈਣੇ ਜਾਂ ਕਰਮ ਕਾਂਡ ਕਰ ਲੈਣੇ, ਦੇਸ਼ਾਂ ਦਾ ਤੀਰਥਾਂ ਦਾ ਰਟਨ ਕਰ ਲੈਣਾ, ਪਰ ਜੇ ਅੰਦਰ ਖਾਲੀ ਹੈ, ਅੰਦਰ ਉਹ ਗੱਲ ਨਹੀਂ ਪਹੁੰਚੀ, ਅਤੇ ਫਿਰ ਉਹ ਇੱਕ ਕੰਨ ਰਸ ਰਹਿ ਜਾਂਦਾ ਹੈ। ਅਤੇ ਜਿਹਦਾ ਕੰਨ ਰਸ ਹੀ ਰਹਿ ਗਿਆ, ਉਹ ਫਿਰ ਇਸ ਸੰਸਾਰ ਵਿੱਚ ਪਰਮਾਤਮਾ ਦੇ ਨਾਮ ਰਸ ਨੂੰ ਪ੍ਰਾਪਤ ਨਹੀਂ ਕਰ ਸਕਦਾ। ਉਹਦੇ ਵਾਸਤੇ ਜੋ ਬੋਲਣਾ ਹੈ, ਜੋ ਜੀਵਨ ਦੇ ਵਿੱਚ ਗੁਰਿਆਈ ਦੇ ਵਿਚਾਰ ਨੂੰ ਅਪਣਾਉਣਾ ਹੈ, ਗੁਰੂ ਸਾਹਿਬ ਜੀ ਦੇ ਗਿਆਨ ਨੂੰ ਅਪਣਾਉਣਾ ਹੈ, ਚੰਗੇ ਨਿਯਮਾਂ ਨੂੰ ਅਪਣਾਉਣਾ ਹੈ, ਇਕੱਲਾ ਗੱਲਾਂ ਦੇ ਨਾਲ ਨਹੀਂ, ਅੰਦਰ ਵੀ ਉਹਦੇ ਅਨੁਸਾਰ ਬਤੀਤ ਹੋਣਾ ਚਾਹੀਦਾ। ਅਸੀਂ ਕਈ ਵਾਰੀ ਇਹ ਬਚਨ ਪੜ੍ਹਦੇ ਹਾਂ, ਕਈ ਵਿਦਵਾਨਾਂ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਨਾਲ ਇਹ ਸਾਖੀ ਨੂੰ ਜੋੜਿਆ ਹੈ, ਅਤੇ ਕਈ ਮਹਾਤਮਾ ਬੁੱਧ ਜੀ ਦੇ ਨਾਲ ਵੀ ਕਈ ਲਿਖਾਰੀਆਂ ਨੇ ਇਹ ਲਿਖਿਆ ਹੈ। ਖੈਰ, ਜਿਹੜਾ ਉਹ ਸਾਖੀ ਦਾ ਜੋ ਉਪਦੇਸ਼ ਹੈ ਉਹ ਆਪ ਜੀ ਨਾਲ ਸਾਂਝਾ ਕਰਦੇ। ਕਹਿਣ ਲੱਗੇ ਕਿ ਇੱਕ ਵਾਰ ਇੱਕ ਮਾਤਾ ਜਿਹੜੀ ਸੀ ਉਹ ਬੱਚੇ ਨੂੰ ਲੈ ਕੇ ਆਈ ਕਿ ਬੱਚਾ ਗੁੜ ਬਹੁਤ ਖਾਂਦਾ ਹੈ। ਜਿਨ੍ਹਾਂ ਨੇ ਇਤਿਹਾਸਕਾਰਾਂ ਗੁਰੂ ਤੇਗ ਬਹਾਦਰ ਜੀ ਨਾਲ ਜੋੜਿਆ, ਉਹ ਗੁਰੂ ਸਾਹਿਬ ਜੀ ਦੇ ਕੋਲ ਕਹਿੰਦੇ, ਜਿਨ੍ਹਾਂ ਮਹਾਤਮਾ ਬੁੱਧ ਨਾਲ ਜੋੜੀ ਸਾਖੀ ਉਹ ਕਹਿੰਦੇ ਮਹਾਤਮਾ ਬੁੱਧ ਜੀ ਦੇ ਕੋਲ ਲੈ ਕੇ। ਖੈਰ, ਗੁਰੂ ਸਾਹਿਬ ਜੀ ਦੇ ਜੇ ਸਾਖੀ ਆਪਾਂ ਸਾਂਝੀ ਕਰੀਏ, ਅਤੇ ਉਸ ਵੇਲੇ ਕਿਹਾ ਸੀ ਇਹ ਗੁੜ ਬਹੁਤ ਖਾਂਦਾ ਹੈ, ਅਤੇ ਕਹਿ ਦਿੱਤਾ ਕਿ ਇਹਨੂੰ ਇਹ ਆਦਤ ਜਿਹੜੀ ਹਟਾਈ ਜਾਵੇ, ਨਿਯਮ ਦੇ ਵਿੱਚ ਖਾਧਾ ਜਾਵੇ, ਲੋੜ ਦੇ ਨਾਲੋਂ ਵੱਧ ਖਾਂਦਾ, ਕਿਉਂਕਿ ਲੋੜ ਤੋਂ ਵੱਧ ਭੋਜਨ ਅਸੀਂ ਕੋਈ ਵੀ ਛੱਕ ਲਈਏ ਉਹ ਸਾਡੇ ਸਰੀਰ ਨੂੰ ਤਾਕਤ ਦੇਣ ਦੀ ਬਜਾਏ ਬਿਮਾਰ ਕਰ ਦਿੰਦਾ ਹੈ। ਭਾਵੇਂ ਕਿੰਨੀ ਵੀ ਕੋਈ ਨਿਆਮਤ ਹੈ ਕਿ ਉਹ ਸਾਡੇ ਵਾਸਤੇ ਕਿੰਨਾ ਚੰਗਾ ਹੈ, ਪਰ ਲੋੜ ਤੋਂ ਵੱਧ ਖਾ ਲਵਾਂਗੇ ਤਾਂ ਉਹ ਵੀ ਸਾਡੇ ਸਰੀਰ ਨੂੰ ਬਿਮਾਰ ਕਰੇਗਾ, ਕਿਉਂਕਿ ਨਿਯਮ ਦੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਮਝਾਇਆ ਆਸਾ ਜੀ ਦੀ ਵਾਰ ਵਿੱਚ ਵੀ, ਕਿ ਜੋ ਨਿਯਮ ਵਿੱਚ ਰਹਿੰਦਾ ਹੈ ਉਹ ਸੰਸਾਰ ਵਿੱਚ ਵਿਕਾਸ ਕਰਦਾ, ਉਹ ਕਦੀ ਵੀ ਨਾਸ਼ ਨਹੀਂ ਕਰਦਾ, ਨਾ ਉਹਦਾ ਨਾਸ਼ ਹੁੰਦਾ ਹੈ। ਜਦੋਂ ਅਸੀਂ ਆਸਾ ਜੀ ਦੀ ਵਾਰ ਵਿੱਚ ਬਚਨ ਪੜ੍ਹਦੇ ਹਾਂ ਕਿ ਭੈ ਵਿੱਚ ਚੱਲੇ ਲੱਖ ਦਰੀਆ, ਉਹਦੇ ਅੰਦਰ ਕਿੰਨੀਆਂ ਉਦਾਹਰਨਾਂ ਦਿੱਤੀਆਂ, ਹਵਾ ਦੀ, ਅਗਨ ਦੀ, ਚੰਦ ਦੀ, ਸੂਰਜ ਦੀ, ਪਾਣੀ ਦੀ, ਕਿੰਨੀਆਂ ਉਦਾਹਰਨਾਂ ਦੇ ਕੇ ਦੱਸਿਆ ਕਿ ਜਿਹੜਾ ਵੀ ਕੋਈ ਨਿਯਮ ਦੇ ਵਿੱਚ ਵਗਦਾ ਹੈ ਉਹ ਸਾਡੇ ਜੀਵਨ ਲਈ ਜੀਵਨਦਾਨ ਹੁੰਦਾ ਹੈ। ਪਾਣੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਪਾਣੀ ਨਿਯਮ ਦੇ ਵਿੱਚ ਰਹਿੰਦਾ ਹੈ ਅਤੇ ਸਾਡੇ ਵਾਸਤੇ ਜੀਵਨ ਹੈ, ਪਰ ਜਦੋਂ ਉਹੀ ਨਿਯਮ ਤੋਂ ਬਾਹਰਾ ਹੋ ਜਾਵੇ, ਫਲੱਡ ਦਾ ਰੂਪ ਬਣ ਜਾਵੇ, ਹੜ੍ਹਾਂ ਦਾ ਰੂਪ ਬਣ ਜਾਵੇ, ਤਾਂ ਸਾਡੇ ਲਈ ਵਿਨਾਸ਼ ਹੋ ਜਾਂਦਾ ਹੈ, ਉਹ ਵਿਨਾਸ਼ਕਾਰੀ ਸਾਬਤ ਹੁੰਦਾ ਹੈ ਸਾਡੇ ਵਾਸਤੇ। ਅੱਗ ਵੀ ਲੋੜ ਅਨੁਸਾਰ ਜਿਹੜੀ ਹੈ ਉਹ ਸਾਡੀ ਸਰਦੀ ਨੂੰ ਦੂਰ ਕਰਦੀ, ਸਾਡੀ ਭੁੱਖ ਨੂੰ ਦੂਰ ਕਰਦੀ ਹੈ, ਪਰ ਉਹ ਵੀ ਲੋੜ ਤੋਂ ਵੱਧ ਆ ਗਈ ਅਤੇ ਉਹ ਵੀ ਸਾਡੇ ਲਈ ਨੁਕਸਾਨ ਹੁੰਦਾ ਹੈ। ਇਸ ਤਰ੍ਹਾਂ ਉੱਥੇ ਦੱਸਿਆ ਹੈ ਕਿ ਕਿਹਾ ਹੈ ਕਿ ਇਹ ਗੁੜ ਬਹੁਤ ਖਾਂਦਾ ਹੈ, ਅਤੇ ਕਹਿ ਦਿੱਤਾ ਕਿ ਇਹਨੂੰ ਪਰਸੋਂ ਨੂੰ ਲੈ ਕੇ ਆਇਓ। ਫਿਰ ਜਦੋਂ ਪਰਸੋਂ ਨੂੰ ਦੁਬਾਰਾ ਖੜਿਆ ਅਤੇ ਕਹਿ ਦਿੱਤਾ ਕਿ ਹੁਣ ਇਹਨੂੰ ਦੱਸੋ, ਇਹਨੂੰ ਸਮਝਾਓ ਕਿ ਗੁੜ ਨਾ ਖਾਵੇ, ਕਹਿੰਦੇ ਗੁੜ ਨਹੀਂ ਖਾਣਾ ਚਾਹੀਦਾ। ਅਤੇ ਮਾਤਾ ਨੇ ਕਹਿ ਦਿੱਤਾ ਕਿ ਜੇ ਇਹੀ ਗੱਲ ਕਹਿਣੀ ਸੀ ਤਾਂ ਪਰਸੋਂ ਕਹਿ ਦਿੰਦੇ ਹੋ, ਅੱਜ ਵੀ ਇਹੀ ਗੱਲ ਕਹੀ ਹੈ ਕਿ ਗੁੜ ਖਾਣਾ ਚੰਗਾ ਨਹੀਂ, ਗੁੜ ਨਾ ਖਾਇਆ ਕਰੋ, ਅਤੇ ਇਹੀ ਗੱਲ ਪਰਸੋਂ ਕਹਿ ਦਿੰਦੇ। ਅਤੇ ਅੱਗੋਂ ਜਵਾਬ ਇਹ ਸੀ ਕਿ ਉਸ ਦਿਨ ਅਸੀਂ ਆਪ ਖਾਂਦੇ ਸੀ ਲੋੜ ਤੋਂ ਵੱਧ, ਅਤੇ ਇਸ ਕਰਕੇ ਅਸੀਂ ਵੀ ਇਹ ਅੱਜ ਇਹਨੂੰ ਸਮਝਾਇਆ ਕਿ ਲੋੜ ਤੋਂ ਵੱਧ ਨਾ ਖਾਇਆ ਕਰੋ, ਜਿੰਨੀ ਲੋੜ ਹੈ ਉੰਨੀ ਖਾਇਆ ਕਰੋ, ਕਿਉਂਕਿ ਜਿੰਨਾ ਚਿਰ ਅਸੀਂ ਉਸ ਗੱਲ 'ਤੇ ਪਹਿਰਾ ਨਹੀਂ ਦਿੰਦੇ ਉਨਾ ਚਿਰ ਅਸੀਂ ਦੂਜੇ ਨੂੰ ਵੀ ਕਹਿਣ ਦੇ ਹੱਕਦਾਰ ਨਹੀਂ ਹੁੰਦੇ। ਇਹ ਸਾਨੂੰ ਮਹਾਂਪੁਰਖਾਂ ਦੀ ਦੁਨੀਆ ਦੇ ਵਿੱਚੋਂ ਇਹ ਜ਼ਿਕਰ ਮਿਲਦਾ ਹੈ। ਜੋ ਕੁਝ ਵੀ ਅਸੀਂ ਜੇ ਬਾਣੀ ਪੜ੍ਹਨ ਦੀ ਤਾਗੀਦ ਕਰਨੀ, ਉਪਦੇਸ਼ ਕਰਨਾ ਹੈ, ਸਤਿਗੁਰਾਂ ਦੇ ਦਰ ਦਾ ਸਾਂਝਾ ਕਰਨਾ ਹੈ, ਬਾਣੀ ਪੜ੍ਹਨੀ, ਸੇਵਾ ਕਰਨੀ ਜਾਂ ਹੋਰ ਜਿੰਨੇ ਵੀ ਨਿਯਮ ਨੇ, ਜੇ ਅਸੀਂ ਆਪ ਨਹੀਂ ਕਰਦੇ ਤਾਂ ਫਿਰ ਸਾਨੂੰ ਹੱਕ ਨਹੀਂ ਹੈ ਕਿ ਦੂਜੇ ਨੂੰ ਅਸੀਂ ਥੋਪੀ ਜਾਈਏ। ਪਹਿਲਾਂ ਉਸ ਕਰਮ ਦੇ ਉੱਪਰ ਆਪ ਵੀ ਚੱਲੀਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਕਰਕੇ ਸਾਨੂੰ ਸਮਝਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਾਬਾ ਫਰੀਦ ਜੀ ਵੀ ਸਮਝਾਉਂਦੇ ਨੇ, ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਮਨ ਜੀਤਾ ਜਗ ਜੀਤ, ਉੱਥੇ ਬਾਬਾ ਫਰੀਦ ਜੀ ਵੀ ਇਹੀ ਗੱਲ ਸਮਝਾਉਂਦੇ, ਆਪ ਸਵਾਰੇ ਮੈਂ ਮਿਲਿਆ। ਪਹਿਲਾਂ ਆਪਣਾ ਆਪ ਸਵਾਰਨਾ ਪਵੇਗਾ। ਆਪਣ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇ। ਸਭ ਤੋਂ ਪਹਿਲਾਂ ਦੂਜੇ 'ਤੇ ਉਂਗਲ ਉਠਾਉਣ ਦੇ ਵਾਸਤੇ, ਦੂਜੇ ਨੂੰ ਉਪਦੇਸ਼ ਦੇ ਵਾਸਤੇ ਪਹਿਲਾਂ ਉਹ ਉਪਦੇਸ਼ ਨੂੰ ਆਪ ਜੀਵਨ ਵਿੱਚ ਧਾਰਨ ਕਰੀਏ। ਇਹ ਸਾਨੂੰ ਗੁਰੂ ਸਾਹਿਬਾਨ, ਗੁਰੂ ਦੇ ਪਿਆਰੇ ਸੇਵਕ ਗੁਰਮੁਖ ਜਾਨਾਂ ਨੇ ਇਹ ਸਮਝਾਇਆ। ਸੋ ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਨੇ ਵੀ, ਆਪਾਂ ਕੱਲ੍ਹ ਇਹ ਪੌੜੀ ਵਿਚਾਰੀ ਸੀ, ਉਹਨਾਂ ਨੇ ਦੱਸਿਆ ਕਿ ਆਪ ਵੀ ਵਿਚਾਰੋ, ਅਤੇ ਜਿਹੜਾ ਵਿਚਾਰਦਾ ਏ ਉਹ ਫਿਰ ਇਹ ਰਸ ਦੇ ਨਾਲ ਇੰਨਾ ਜੁੜ ਜਾਂਦਾ ਏ ਕਿ ਉਹ ਦੁਨੀਆ ਦੇ ਵਿੱਚ ਇਸ ਰਸ ਨੂੰ, ਨਾਮ ਰਸ ਨੂੰ, ਪ੍ਰੇਮ ਰਸ ਨੂੰ ਮਹਿਸੂਸ ਤਾਂ ਕਰੇਗਾ ਪਰ ਬਿਆਨ ਨਹੀਂ ਕਰ ਸਕਦਾ ਉਹਨੂੰ। ਅਤੇ ਜਿਹੜਾ ਕੋਈ ਕਰਦਾ ਪਿਆ ਏ ਕਿ ਪਰਮਾਤਮਾ ਦਾ ਰਸ ਏਡਾ ਵੱਡਾ ਹੁੰਦਾ ਏ, ਏਡੀ ਇਹਦੀ ਤਾਕਤ ਹੈ, ਅਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਕਿ ਉਹ ਫਿਰ ਇਹਦਾ ਮਤਲਬ ਅਜੇ ਉਹ ਰਸ ਉਹਦੇ ਅੰਦਰ ਨਹੀਂ ਗਿਆ, ਉਹ ਸ਼ਬਦਾਂ ਦੇ ਵਿੱਚ ਹੀ ਹੈ ਉਹਦੇ, ਉਹ ਹਿਰਦੇ ਦੇ ਵਿੱਚੋਂ ਨਹੀਂ। ਕਿਉਂਕਿ ਜਿਨ੍ਹਾਂ ਨੇ ਵੀ ਹਿਰਦੇ ਦੇ ਵਿੱਚ ਉਸ ਨਾਮ ਰਸ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦੀ ਜ਼ੁਬਾਨ ਜਿਹੜੀ ਹੈ ਉਹਨਾਂ ਸ਼ਬਦਾਂ ਦੇ ਰਹਿਤ ਹੋ ਜਾਂਦੀ, ਜਿਹੜੇ ਸ਼ਬਦ ਪਰਮਾਤਮਾ ਦੇ ਦਰ ਨੂੰ ਬਿਆਨ ਕਰਦੇ ਨੇ ਆਮ ਇਨਸਾਨ। ਉਹ ਕਹਿੰਦੇ ਨਹੀਂ, ਜਿਵੇਂ ਇਹ ਲੋਕ ਬਿਆਨ ਕਰਦੇ ਇਸ ਤਰ੍ਹਾਂ ਦੇ ਸ਼ਬਦ ਮੇਰੇ ਕੋਲ ਨਹੀਂ ਹੈ, ਕਿਉਂਕਿ ਉਹ ਸ਼ਬਦ ਹੈ ਹੀ ਨਹੀਂ ਦੁਨੀਆ ਵਿੱਚ ਜਿਨ੍ਹਾਂ ਸ਼ਬਦਾਂ ਦੇ ਨਾਲ, ਜਿਨ੍ਹਾਂ ਅਲਫਾਜ਼ਾਂ ਦੇ ਨਾਲ, ਜਿਸ ਪੈਮਾਨੇ ਦੇ ਨਾਲ ਪਰਮਾਤਮਾ ਦੀ ਬਰਕਤ ਨੂੰ ਤੋਲਿਆ ਜਾ ਸਕੇ, ਦੱਸਿਆ ਜਾ ਸਕੇ, ਉਹਨੂੰ ਕੇਵਲ ਮਾਣਿਆ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ। ਸੋ ਇਸੇ ਤਰ੍ਹਾਂ ਹੀ ਅੱਜ ਵੀ ਭਾਈ ਗੁਰਦਾਸ ਜੀ ਪਰਮਾਤਮਾ ਦੇ ਪ੍ਰੇਮ ਰਸ ਦੀ ਗੱਲ ਸਮਝਾਉਂਦੇ ਆ। ਕੁਝ ਨਾਮ ਜਿਹੜੇ ਅੱਜ ਵੀ ਉਦਾਹਰਣਾਂ ਦੇ ਕੇ ਦੱਸਿਆ, ਸੁਗੰਧੀਆਂ ਵਾਲੀਆਂ ਉਦਾਹਰਣ, ਕਿ ਪਰਮਾਤਮਾ ਦਾ ਨਾਮ ਕਿੰਨੀ ਖੁਸ਼ਬੂ ਵਾਲਾ ਏ, ਕਿੰਨੀ ਸੁਗੰਧਤਾ ਵਾਲਾ ਏ, ਕਿੰਨੇ ਰਸ ਵਾਲਾ ਏ, ਕਿ ਦੁਨੀਆਂ ਦੀਆਂ ਜਿੰਨੀਆਂ ਨਿਆਮਤਾਂ ਅਸੀਂ ਸੁਗੰਧੀ ਵਾਲੀਆਂ ਮੰਨੀਆਂ ਨਾ, ਉਹਨਾਂ ਸਾਰੀਆਂ ਦੀ ਗੱਲ ਭਾਈ ਗੁਰਦਾਸ ਜੀ ਨੇ ਅੱਜ ਕਰਦਿਆਂ ਹੋਇਆਂ ਆਖਰ ਵਿੱਚ ਦੱਸਿਆ ਏ ਕਿ ਇਹਨਾਂ ਸਾਰੀਆਂ ਸੁਗੰਧੀਆਂ ਤੋਂ ਉੱਪਰ ਪਰਮਾਤਮਾ ਦੇ ਨਾਮ ਰਸ ਦੀ ਸੁਗੰਧੀ ਹੈ। ਕਿਉਂਕਿ ਇਸ ਕਰਕੇ ਇਹ ਸੁਗੰਧੀ ਉੱਪਰ ਹੈ ਕਿਉਂਕਿ ਨਾਮ ਰਸ ਦੇ ਵਿੱਚ ਸੰਸਾਰ ਦੀਆਂ ਵਾਸ਼ਨਾਵਾਂ ਖਤਮ ਹੁੰਦੀਆਂ ਨੇ, ਅਤੇ ਦੁਨੀਆਂ ਦੀਆਂ ਸੁਗੰਧੀਆਂ ਜਦੋਂ ਲਾਉਂਦੇ ਆਪਾਂ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤ ਸਾਰਿਆਂ ਦੇ ਵਿੱਚ ਜਦੋਂ ਇਹ ਅਸੀਂ ਦੁਨੀਆਂ ਦੀਆਂ ਸੁਗੰਧੀਆਂ ਲਾਉਣੇ ਤਾਂ ਵਾਸ਼ਨਾ ਪੈਦਾ ਕਰਦੀਆਂ ਨੇ। ਇਸੇ ਕਰਕੇ ਰੱਬ ਦੇ ਪਿਆਰੇ ਇਹ ਬਾਹਰਲੀਆਂ ਸੁਗੰਧੀਆਂ ਤੋਂ ਰਹਿਤ ਰਹਿ ਕੇ ਪਰਮਾਤਮਾ ਦੇ ਨਾਮ ਰਸ ਦੀ ਸੁਗੰਧੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ। ਆਓ, ਜਿਵੇਂ ਭਾਈ ਗੁਰਦਾਸ ਜੀ ਇਹਨਾਂ ਬਚਨਾਂ ਦੇ ਦੁਆਰਾ ਸਾਨੂੰ ਸਮਝਾ ਰਹੇ ਨੇ, ਵਿਚਾਰਨ ਦਾ ਯਤਨ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਾਰ ਦੇ ਅਲਫਾਜ਼ ਨੇ, ਲੱਖ ਲੱਖ ਬਾਵਨ ਚੰਦਣਾ ਲੱਖ ਅਗਰ ਮਿਲੰਦੇ, ਇੱਥੇ ਬਾਵਨ ਚੰਦਨ ਦੀ ਗੱਲ ਕੀਤੀ, ਅਗਰ ਦੀ ਗੱਲ ਕੀਤੀ, ਉਦੂ ਜਿਹਨੂੰ ਊਦ ਵੀ ਆਪਾਂ ਕਹਿੰਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਕਿ ਚੰਦਨ ਦੀ ਖੁਸ਼ਬੂ ਬਹੁਤ ਹੈ। ਜੇ ਕਪੂਰ ਦੀ ਗੱਲ ਕਰੀਏ, ਅਗਰ ਦੀ ਗੱਲ ਕਰੀਏ, ਇਹ ਵੀ ਸਾਰੇ ਖੁਸ਼ਬੂ ਵਾਲੇ ਸੁਗੰਧੀ ਵਾਲੇ ਪਦਾਰਥ ਨੇ। ਹੁਣ ਜਦੋਂ ਬਾਵਨ ਚੰਦਨ ਦੀ ਗੱਲ ਆਉਂਦੀ ਹੈ ਤੇ ਭਗਤ ਕਬੀਰ ਜੀ ਨੇ ਆਪਣੇ ਸਲੋਕਾਂ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਚੰਦਨ ਦੀ ਖੁਸ਼ਬੂ ਇੰਨੀ ਹੈ ਕਿ ਭਾਵੇਂ ਇਹ ਛੋਟਾ ਜਿਹਾ ਬੂਟਾ ਹੁੰਦਾ ਹੈ, ਬਹੁਤ ਵੱਡਾ ਨਹੀਂ ਹੁੰਦਾ, ਪਰ ਇਹਦੇ ਆਲੇ ਦੁਆਲੇ ਵੱਡੇ ਵੱਡੇ ਦਰਖਤ ਵੀ ਜਿਹੜੇ ਹੁੰਦੇ ਨੇ, ਉਹਨਾਂ ਦੇ ਅੰਦਰ ਵੀ ਚੰਦਨ ਦੀ ਖੁਸ਼ਬੂ ਆ ਜਾਂਦੀ। ਭਾਵੇਂ ਕੋਈ ਉਹ ਦੂਜਾ ਫਲਦਾਰ ਕੋਈ ਦਰਖਤ ਹੈ, ਚਾਹੇ ਕੋਈ ਅੰਬ ਦਾ ਦਰਖਤ ਹੈ, ਜਾਮਨ ਦਾ ਦਰਖਤ ਹੈ, ਅਮਰੂਦ ਹੈ, ਢਾਕ ਪਲਾਸ ਹੈ, ਇੱਥੋਂ ਤੱਕ ਸ਼ਿਸ਼ਰੇ ਆਦਿਕ ਢਾਕ ਪਲਾਸ ਦਾ ਵੀ ਜ਼ਿਕਰ ਕੀਤਾ ਹੈ ਕਿ ਜਿੰਨੇ ਵੀ ਲਾਗੇ ਘਾਹ ਫੂਸ ਜਾਂ ਵੱਡੇ ਛੋਟੇ ਦਰਖਤ ਨੇ, ਸਾਰੇ ਚੰਦਨ ਦੀ ਖੁਸ਼ਬੂ ਵਾਲੇ ਹੋ ਜਾਂਦੇ, ਜਿਹੜੇ ਚੰਦਨ ਦੇ ਲਾਗੇ ਲਾਗੇ ਰਹਿੰਦੇ ਨੇ, ਆਲੇ ਦੁਆਲੇ ਰਹਿੰਦੇ ਨੇ। ਇੰਨੀ ਖੁਸ਼ਬੂ ਹੈ, ਇੰਨੀ ਤਾਕਤ ਹੈ ਚੰਦਨ ਦੇ ਅੰਦਰ। ਤਾਂ ਹੀ ਦੁਨੀਆਂ ਦੇ ਵਿਦਵਾਨਾਂ ਨੇ ਜਦੋਂ ਗੁਰੂ ਦੇ ਗੁਣਾਂ ਦੀ ਗੱਲ ਕੀਤੀ ਤਾਂ ਚੰਦਨ ਗੁਰੂ ਵੀ ਕੁਝ ਵਿਦਵਾਨਾਂ ਨੇ ਲਿਖਿਆ ਕਿ ਗੁਰੂ ਦੇ ਚਾਰ ਰੂਪ ਹੁੰਦੇ ਨੇ। ਇੱਕ ਹੁੰਦਾ ਹੈ ਚੰਦਨ ਗੁਰੂ, ਇੱਕ ਭ੍ਰਿੰਗੀ ਗੁਰੂ, ਇੱਕ ਪਾਰਸ ਗੁਰੂ, ਇੱਕ ਦੀਪਕ ਗੁਰੂ। ਸੁਗੰਧਤ ਵਾਲੇ ਚੰਦਨ ਦਾ ਜ਼ਿਕਰ ਕੀਤਾ ਕਰਦਿਆਂ ਭਗਤ ਕਬੀਰ ਜੀ ਵੀ ਦੱਸਦੇ ਨੇ, ਕਹਿੰਦੇ ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਇੰਨੀ ਜ਼ਿਆਦਾ ਸੁਗੰਧੀ, ਆਮ ਫੁੱਲਾਂ ਦੀ ਤਾਂ ਅਸੀਂ ਦੇਖਦੇ ਹਾਂ ਕਿ ਉਸ ਫੁੱਲ ਦੇ ਵਿੱਚ ਉਹ ਸੁਗੰਧੀ ਹੁੰਦੀ ਹੈ। ਕਈ ਵਾਰ ਉਹਨਾਂ ਡਾਣੀਆਂ ਦੇ ਜਿਨ੍ਹਾਂ ਦੇ ਨਾਲ ਫੁੱਲ ਲੱਗਾ ਹੁੰਦਾ, ਉਹਨਾਂ ਡਾਣੀਆਂ ਦੇ ਨਾਲ ਵੀ ਉਹਦੀ ਸੁਗੰਧੀ ਨਹੀਂ ਹੁੰਦੀ, ਉਹ ਫੁੱਲ ਵਿੱਚ ਹੀ ਇਕੱਲੀ ਹੁੰਦੀ ਹੈ। ਕਈ ਵਾਰ ਅਸੀਂ ਦੇਖਦੇ ਹੋ ਬੂਟਿਆਂ ਵਿੱਚ ਵੀ ਸੁਗੰਧੀ ਨਹੀਂ, ਪਰ ਚੰਦਨ ਦੇ ਵਿੱਚ ਇੰਨੀ ਸੁਗੰਧੀ ਹੈ ਕਿ ਲਾਗੇ ਬੰਨੇ ਦੇ ਜਿੰਨੇ ਬੂਟੇ ਨੇ, ਚਾਹੇ ਉਹ ਢਾਕ ਪਲਾਸ ਹੈ, ਸ਼ਿਸ਼ਰਾ ਹੈ, ਹੋਰ ਦਰਖਤ ਹੈ, ਉਹਨਾਂ ਸਾਰਿਆਂ 'ਚ ਸੁਗੰਧੀ ਭਰ ਦਿੰਦਾ ਹੈ। ਇਸੇ ਤਰ੍ਹਾਂ ਹੀ ਰੱਬ ਦੇ ਪਿਆਰਿਆਂ ਦੀ ਗੱਲ ਕੀਤੀ ਹੈ, ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਵੀ ਚੰਦਨ ਦੇ ਵਾਂਗ ਖੁਸ਼ਬੂ ਭਰਦੇ ਨੇ। ਫਿਰ ਇੱਕ ਗੱਲ ਭਗਤ ਕਬੀਰ ਜੀ ਨੇ ਕਹੀ ਕਿ ਚੰਦਨ ਦੀ ਖੁਸ਼ਬੂ ਭਾਵੇਂ ਬਹੁਤ ਜ਼ਿਆਦਾ ਹੈ, ਉਹ ਬਹੁਤ ਸਾਰੇ ਦਰਖਤਾਂ ਨੂੰ ਆਪਣੇ ਵਰਗੀ ਸੁਗੰਧੀ ਦੇ ਲੈਂਦਾ, ਪਰ ਵਾਸ ਦੇ ਦਰਖਤ ਨੂੰ ਉਹ ਸੁਗੰਧੀ ਨਹੀਂ ਦਿੰਦਾ, ਕਿਉਂਕਿ ਬਾਸ ਸੁਗੰਧ ਨਾ ਹੋਏ। ਭਾਵੇਂ ਉਹ ਚੰਦਨ ਕਹਿ ਨਿਕਟ ਹੈ ਬਸੈ, ਬਾਸ ਸੁਗੰਧ ਨਾ ਹੋਏ, ਉਹ ਭਾਵੇਂ ਚੰਦਨ ਦੇ ਵੀ ਨੇੜੇ ਰਹਿੰਦਾ ਹੈ, ਪਰ ਫਿਰ ਵੀ ਉਹ ਬਾਂਸ ਦੇ ਜਿਹੜਾ ਉਹਦੀ ਸੁਗੰਧੀ ਨਹੀਂ ਲੈ ਪਾਉਂਦਾ, ਬਾਕੀ ਸਾਰੇ ਉਹ ਸੁਗੰਧੀ ਵਾਲੇ ਹੋ ਜਾਂਦੇ ਨੇ। ਪਰ ਰੱਬ ਦੇ ਪਿਆਰੇ ਦੀ ਗੱਲ ਕਰਦੇ ਹਾਂ, ਦੱਸਿਆ ਹੈ, ਕਹਿਣ ਲੱਗੇ ਜਿਹੜਾ ਰੱਬ ਦਾ ਪਿਆਰਾ ਹੈ ਉੱਥੇ ਬਾਂਸ ਵਰਗੇ ਦਰਖਤਾਂ ਦੀ ਵੀ ਜਿਹੜੀ ਉਹ ਸੁਗੰਧੀ ਉਹਨਾਂ ਦੇ ਵਿੱਚ ਭਰ ਦਿੰਦੇ ਨੇ। ਗੁਰੂ ਦੇ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਹੋਵੇ ਚਾਹੇ ਗੁਰੂ ਦੀ ਸੰਗਤ ਹੋਵੇ, ਜਿਹੜਾ ਵੀ ਉੱਥੇ ਜਾਵੇਗਾ ਬਾਂਸ ਵਰਗਾ ਦਰਖਤ ਵਰਗਾ ਜੀਵਨ ਲੈ ਕੇ ਵੀ ਜਾਵੇਗਾ, ਵੀ ਵਿਚਾਰੀ ਨਸ਼ਈ ਚੋਰ ਡਾਕੂ ਕਿਸੇ ਵੀ ਅਵਗਣਾਂ ਦਾ ਭਰਿਆ ਹੋਵੇ, ਜੇਕਰ ਉਹ ਗੁਰੂ ਚੰਦਨ ਦਾ ਸਹਾਰਾ ਲੈ ਲਵੇ ਤਾਂ ਗੁਰੂ ਚੰਦਨ ਉਹਦੇ ਅੰਦਰ ਵੀ ਉਹ ਖੁਸ਼ਬੂ ਭਰ ਦਿੰਦਾ ਹੈ। ਗੁਰੂ ਪਾਰਸ ਵਰਗਾ ਹੈ, ਗੁਰੂ ਚੰਦਨ ਵਰਗਾ ਹੈ। ਜਿਵੇਂ ਪਾਰਸ ਵੀ, ਭਾਵੇਂ ਦੁਨੀਆਂ ਵਾਲਾ ਪਾਰਸ ਜਿਹੜਾ ਹੈ ਨਾ, ਉਹ ਅੱਠ ਧਾਤਾਂ ਨੂੰ ਹੀ ਕੇਵਲ ਜਿਹੜਾ ਹੈ ਸੋਨਾ ਬਣਾਉਂਦਾ ਹੈ, ਮਨੂਰ ਹੋਏ ਲੋਹੇ ਨੂੰ ਉਹ ਸੋਨਾ ਨਹੀਂ ਬਣਾ ਸਕਦਾ। ਪਰ ਗੁਰੂ ਪਾਰਸ ਉੱਥੇ ਵੀ ਜਦੋਂ ਗੱਲ ਚੱਲਦੀ ਹੈ ਕਿ ਪਾਰਸ ਗੁਰੂ ਦੇ ਵਿੱਚ ਵੀ ਪਾਰਸ ਨਾਲੋਂ ਵੱਡੀ ਜਿਹੜੀ ਉਹਨਾਂ ਦੇ ਅੰਦਰ ਉਪਮਾਏ ਗੁਣ ਹੈ ਕਿ ਗੁਰੂ ਸਾਹਿਬ ਜੀ ਉਹ ਸਾਰੀਆਂ ਹੀ ਧਾਤਾਂ ਵਰਗੇ ਲੋਕ ਭਾਵ ਕੇ ਪਾਰਸ ਤੇ ਇਕੱਲਾ ਅੱਠਾਂ ਧਾਤਾਂ ਨੂੰ ਕਰਦਾ ਹੈ ਨਾ ਆਪਣੇ ਵਰਗਾ ਸੋਨਾ ਬਣਾਉਂਦਾ ਹੈ, ਪਰ ਗੁਰੂ ਪਾਰਸ ਉਹਨਾਂ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ। ਭਾਵੇਂ ਉਹ ਦੁਨੀਆਂ ਦੇ ਵਿੱਚ ਕਿੰਨੇ ਵੀ ਐਬਾਂ ਵਾਲੇ ਲੋਕ ਹੋਣ, ਮਨੂਰ ਕੰਚਨ ਵਰਗੇ ਕਿਉਂ ਨਾ ਹੋਣ। ਭੱਟ ਸਾਹਿਬਾਨ ਦੇ ਅਸੀਂ ਬਚਨ ਪੜ੍ਹਦੇ ਹਾਂ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਭੱਟ ਸਾਹਿਬਾਨ ਦੇ ਜ਼ਿਕਰ ਹੈ ਕਿ ਕੱਚ ਤੋਂ ਸੋਨਾ ਬਣਾ ਦਿੰਦੇ ਨੇ ਗੁਰੂ ਜੀ, ਅਤੇ ਫਿਰ ਬਣਾਉਂਦੇ ਕਿਵੇਂ ਹੈ, ਕਿਉਂਕਿ ਉਹਨਾਂ ਦੇ ਅੰਦਰ ਵੀ ਉਹ ਪਰਮਾਤਮਾ ਦਾ ਪ੍ਰੇਮ ਰਸ ਹੈ। ਉਸ ਪ੍ਰੇਮ ਰਸ ਦੇ ਨਾਲ ਜਦੋਂ ਦੂਜੇ ਨੂੰ ਜੋੜਦੇ ਨੇ, ਜਿਵੇਂ ਪਾਰਸ ਲੋਹੇ ਨੂੰ ਚਾਂਦੀ ਨੂੰ ਦੂਜਿਆਂ ਨੂੰ ਛੂੰਹਦਾ ਹੈ ਤਾਂ ਸੋਨਾ ਬਣਾਉਂਦਾ ਹੈ, ਇੱਦਾਂ ਜਿਹੜਾ ਗੁਰੂ ਦੇ ਅੰਗ ਦੇ ਨਾਲ ਲੱਗ ਜਾਂਦਾ ਹੈ, ਗੁਰੂ ਵਾਲਾ ਬਣ ਜਾਂਦਾ ਹੈ, ਗੁਰੂ ਸਾਹਿਬ ਜੀ ਉਹਦੇ ਜੀਵਨ ਨੂੰ ਸੋਨੇ ਵਰਗਾ ਵੀ ਬਣਾ ਦਿੰਦੇ ਨੇ ਅਤੇ ਉਹਦੇ ਅੰਦਰ ਚੰਦਨ ਵਰਗੀ ਖੁਸ਼ਬੂ ਵਾਲੇ ਗੁਣ ਵੀ ਪਾ ਦਿੰਦੇ ਨੇ। ਉਹਦੇ ਅੰਦਰੋਂ ਬਰਿਆਈਆਂ ਦੀ ਬਦਬੂ ਖਤਮ ਹੋ ਜਾਂਦੀ, ਜਿਵੇਂ ਕੋਈ ਦਰਖਤ ਹੈ ਉਹਦੇ ਅੰਦਰ ਜੇ ਕੋਈ ਬਦਬੂਦਾਰ ਵੀ ਹੈ, ਪਰ ਜੇ ਉਹ ਚੰਦਨ ਦੀ ਸੁਗੰਧੀ ਵਾਲੀ ਸੰਗਤ ਮਾਣ ਲੈਂਦਾ ਤਾਂ ਉਹਦੀ ਆਪਣੀ ਬਦਬੂ ਖਤਮ ਹੋ ਜਾਂਦੀ, ਚੰਦਨ ਵਰਗੀ ਸੁਗੰਧੀ ਉਹਦੇ ਆਉਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਹੀ ਗੁਰੂ ਚੰਦਨ ਦੇ ਕੋਲ ਵੀ ਜੇ ਕੋਈ ਆਉਂਦਾ ਹੈ, ਉਹਦੀ ਵਿਕਾਰਾਂ ਦੀ ਬਦਬੂ, ਬਰਿਆਈਆਂ ਦੀ ਬਦਬੂ ਖਤਮ ਹੋ ਜਾਂਦੀ ਹੈ ਅਤੇ ਗੁਣਾਂ ਵਾਲੀ ਸੁਗੰਧੀ ਉਹਦੇ ਅੰਦਰੋਂ ਆਉਣ ਲੱਗ ਪੈਂਦੀ ਹੈ। ਇਸ ਕਰਕੇ ਸਾਨੂੰ ਭਗਤ ਕਬੀਰ ਜੀ ਨੇ ਜਿੱਥੇ ਉਹ ਚੰਦਨ ਦੀ ਗੱਲ ਦੱਸੀ ਨਾ ਕਿ ਬਹੁਤ ਤਾਕਤ ਹੈ ਉਸ ਚੰਦਨ ਦੇ ਵਿੱਚ ਵੀ, ਵੀ ਜਿਹੜੇ ਉਹਦੇ ਲਾਗੇ ਲਾਗੇ ਢਾਕ ਪਲਾਸ ਹੈ ਉਹਨਾਂ ਵਿੱਚ ਵੀ ਉਹ ਸੁਗੰਧੀ ਪੈਦਾ ਕਰ ਦਿੰਦੇ ਨੇ। ਫਿਰ ਦੂਜੀ ਗੱਲ ਜਿਹੜੀ ਅਸੀਂ ਪੜ੍ਹਦੇ ਹਾਂ ਅਗਰ ਦੀ ਉਦ ਜਿਹੜਾ ਏ ਇਹ ਵੀ ਅਗਰ ਦੇ ਵਿੱਚ ਵੀ ਬਹੁਤ ਜ਼ਿਆਦਾ ਸੁਗੰਧੀ ਹੈ। ਫਿਰ ਅਗਲੀ ਉਦਾਹਰਨ ਜਿਹੜੀ ਹੈ ਉਹ ਭਾਈ ਸਾਹਿਬ ਜੀ ਨੇ ਲਈ ਹੈ, ਲੱਖ ਕਪੂਰ ਕਪੂ ਕਥੂਰੀਆਂ ਅੰਬਰ ਮਹਿ ਕੰਦੇ ਕਿ ਕਸਤੂਰੀ, ਉਹਦੇ ਅੰਦਰ ਵੀ ਕਪੂਰ ਦੇ ਅੰਦਰ ਵੀ ਬਹੁਤ ਸੁਗੰਧੀ ਹੈ। ਇਹ ਵੀ ਦੋਵੇਂ ਨਿਆਮਤਾਂ ਬਹੁਤ ਵੱਡੀ ਸੁਗੰਧੀ ਵਾਲੀਆਂ ਨੇ ਅਤੇ ਇਹਨਾਂ ਦਾ ਜ਼ਿਕਰ ਵੀ ਬਾਣੀ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਕਿ ਜਿਹੜੇ ਆਮ ਸੰਸਾਰੀ ਲੋਕ ਹੈ ਅਮੀਰ ਲੋਕ ਇਹਨਾਂ ਸੁਗੰਧੀਆਂ ਦੀ ਜਿਹੜੀ ਵਾਸ਼ਨਾ ਉਹਦਾ ਹਾਰ ਸ਼ਿੰਗਾਰ ਆਪਣੇ ਜੀਵਨ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਲੈਂਦੇ ਨੇ। ਹੁਣ ਅੱਗੇ ਭਾਈ ਗੁਰਦਾਸ ਜੀ ਨੇ ਅਗਲੀ ਗੱਲ ਸਮਝਾਉਂਦੇ ਆ, ਲੱਖ ਲੱਖ ਗੌੜੇ ਮੇਦ ਮਿਲ ਕੇਸਰ ਚਮਕੰਦੇ, ਕੇਵਲ ਇੰਨੀਆਂ ਸੁਗੰਧੀਆਂ ਦੀ ਗੱਲ ਨਹੀਂ ਕੀਤੀ, ਨਾਲ ਕਹਿਣ ਲੱਗੇ ਕਿ ਜਿਹੜਾ ਗਊ ਦੇ ਮੱਥੇ ਵਿੱਚੋਂ ਗੌੜੇ ਮੇਦ ਜਿਹੜਾ ਨਿਕਲਦਾ ਹੈ ਉਹ ਵੀ ਸੁਗੰਧੀ ਵਾਲਾ ਹੈ ਅਤੇ ਚਮਕਦਾ ਹੋਇਆ ਕੇਸਰ ਵੀ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੇ ਇਕੱਠੀਆਂ ਕਰਕੇ ਅਤੇ ਜੇ ਕਹਿ ਲਈਏ ਜਾਂ ਇਹਦੀ ਪੇਸਟ ਬਣਾ ਲਈਏ ਜਾਂ ਇਹਨੂੰ ਸਾਰੇ ਨੂੰ ਰਗੜ ਕੇ ਜਿਹੜਾ ਇੱਕ ਜੇ ਲੀਕਵਡ ਵੀ ਤਾਂ ਕੋਈ ਪਦਾਰਥ ਜਿਵੇਂ ਸੈਂਟ ਵਗੈਰਾ ਇੱਦਾਂ ਤਿਆਰ ਕਰ ਲਈਏ ਇਹਨਾਂ ਸਾਰੀਆਂ ਸੁਗੰਧੀਆਂ ਨੂੰ ਮਿਲਾ ਕੇ। ਕਿਹੜੀਆਂ ਕਿਹੜੀਆਂ ਜੀ? ਚੰਦਨ, ਅਗਰ, ਕਪੂਰ, ਕਥੂਰੀ ਅਤੇ ਇਸੇ ਤਰ੍ਹਾਂ ਹੀ ਕੇਸਰ ਆਦਿਕ ਅਤੇ ਗੌੜੇ ਮੇਲ ਜਿਹੜਾ ਹੈ ਮੇਦ ਜਿਹੜਾ ਹੈ ਇਹ ਸਾਰੀਆਂ ਸੁਗੰਧੀਆਂ ਕਹਿੰਦੇ ਇਕੱਠੀਆਂ ਕਰ ਲਈਏ ਅਤੇ ਇਹਨੂੰ ਜਿਹੜਾ ਇਕੱਠੀਆਂ ਕਰਕੇ ਰਗੜ ਕੇ ਇਹਦੀ ਇੱਕ ਵਸਤੂ ਇਹੋ ਜਿਹੀ ਖੁਸ਼ਬੂ ਵਾਲੀ ਬਣਾ ਲਈਏ ਅਤੇ ਇਹ ਜੇ ਲਾਵਾਂਗੇ ਤਾਂ ਆਪਾਂ ਦੇਖੋ ਕਿੰਨੀਆਂ ਸੁਗੰਧੀਆਂ ਦਾ ਸੁਮੇਲ ਇਹ ਹੁੰਦਾ ਹੈ, ਕਿੰਨੀ ਖੁਸ਼ਬੂ ਹੋਵੇਗੀ, ਕਿੰਨੀ ਸੁਗੰਧੀ ਇਹਦੀ ਆਵੇਗੀ, ਕਿੰਨੇ ਲੋਕ ਇਹ ਕਹਿਣਗੇ ਕਿ ਬਹੁਤ ਵਧੀਆ ਇਹ ਜਿਹੜੀ ਹੈ ਤੁਸੀਂ ਵਸਤੂ ਤਿਆਰ ਕੀਤੀ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਸਭ ਸੁਗੰਧਰ ਲਾਇਕ ਹੈ ਅਰਗਜਾ ਕਰਨ ਦੇ, ਅਰਗਜਾ ਦਾ ਭਾਵ ਹੈ ਕਿ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਇੱਕ ਵਸਤੂ ਤਿਆਰ ਕਰਨੀ ਤਨ ਦੇ ਉੱਪਰ ਕੱਪੜਿਆਂ 'ਤੇ ਲਾਉਣ ਵਾਸਤੇ ਜਾਂ ਤਨ ਦੇ ਉੱਪਰ ਲਾਉਣ ਵਾਸਤੇ ਖੁਸ਼ਬੂਦਾਰ ਬਣਾਉਣ ਵਾਸਤੇ। ਭਾਈ ਗੁਰਦਾਸ ਜੀ ਨੇ ਇਹ ਸਾਰੀਆਂ ਸੁਗੰਧੀਆਂ ਦੀ ਗੱਲ ਕਰਦਿਆਂ ਹੋਇਆਂ ਕਹਿੰਦੇ ਇਹ ਸਾਰਾ ਕੁਝ ਜੇ ਇਕੱਠਾ ਕਰਕੇ ਅਤੇ ਜੇ ਅਸੀਂ ਤੁਲਨਾ ਕਰੀਏ ਨਾ ਪਰਮਾਤਮਾ ਦੇ ਨਾਮ ਰਸ ਦੀ ਸੁਗੰਧੀ ਦੀ ਅਤੇ ਭਾਵੇਂ ਇਹ ਕੁਦਰਤੀ ਵਸਤੂਆਂ ਦੀ ਸੁਗੰਧੀ ਬਹੁਤ ਹੈ ਪਰ ਪਰਮਾਤਮਾ ਦੇ ਨਾਮ ਰਸ ਦੇ ਬਰਾਬਰ ਨਹੀਂ ਹੈ। ਜਿੰਨੀ ਖੁਸ਼ਬੂ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਹੈ ਇਹ ਉਹਦਾ ਸਾਰੇ ਮਿਲ ਕੇ ਮੁਕਾਬਲਾ ਨਹੀਂ ਕਰ ਸਕਦੇ। ਇਕੱਲੇ ਇਕੱਲੇ ਚੰਦਨ, ਕਪੂਰ, ਕੇਸਰ ਨੇ, ਕਸਤੂਰੀ ਨੇ ਕੀ ਮੁਕਾਬਲਾ ਕਰਨੇ? ਸਾਰੀਆਂ ਮਿਲ ਕੇ ਅਤੇ ਇਹ ਮੁਕਾਬਲਾ ਨਹੀਂ ਕਰ ਸਕਦੀਆਂ। ਅਤੇ ਕਿਉਂ ਨਹੀਂ ਕਰ ਸਕਦੀਆਂ? ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਇਹ ਸਾਰੀਆਂ ਵਾਸ਼ਨਾਵਾਂ ਸੁਗੰਧੀਆਂ ਜਿਹੜੀਆਂ ਨੇ ਨਾ ਇਹ ਕਈ ਵਾਰੀ ਮਨੁੱਖ ਨੂੰ ਵਾਸ਼ਨਾਵਾਂ ਦੇ ਵਿੱਚ ਲੈ ਜਾਂਦੀਆਂ ਨੇ ਅਤੇ ਇਹ ਜਿਹੜੀਆਂ ਵਾਸ਼ਨਾਵਾਂ ਨੇ ਇਹ ਵਿਕਾਰਾਂ ਦੇ ਵਿੱਚ ਜਦੋਂ ਲੈ ਕੇ ਜਾਂਦੀਆਂ ਤਾਂ ਮਨੁੱਖ ਦੀ ਖੇਡ ਜਿਹੜੀ ਉਹ ਵਿਗੜ ਜਾਂਦੀ ਹੈ ਕਿਉਂਕਿ ਵਾਸ਼ਨਾਵਾਂ ਵਿੱਚੋਂ ਹੀ ਸਾਰੀਆਂ ਵਾਸ਼ਨਾਵਾਂ ਕਾਮ, ਕ੍ਰੋਧ, ਲੋਭ, ਮੋਹ ਇਹ ਵਾਸ਼ਨਾਵਾਂ ਅੰਦਰ ਪੈਦਾ ਹੁੰਦੀਆਂ ਨੇ ਅਤੇ ਇਹਨਾਂ ਵਾਸ਼ਨਾਵਾਂ ਦੇ ਮੁਕਾਬਲੇ ਜਿਹੜੇ ਪਰਮਾਤਮਾ ਦੇ ਨਾਮ ਦੀ ਸੁਗੰਧੀ ਹੈ ਇਹ ਸੰਸਾਰੀ ਵਿਕਾਰੀ ਵਾਸ਼ਨਾਵਾਂ ਨੂੰ ਖਤਮ ਕਰਦੀ ਤਾਕਤ ਰੱਖਦੀ ਹੈ ਨਾਮ ਰਸ ਦੀ ਸੁਗੰਧੀ। ਇਹ ਸੰਸਾਰੀ ਵਾਸ਼ਨਾਵਾਂ ਸਾਨੂੰ ਦ੍ਰਿਸ਼ਟਮਾਨ ਸੰਸਾਰ ਵਿੱਚ ਲੈ ਕੇ ਜਾਂਦੀਆਂ ਨੇ ਪਰ ਪਰਮਾਤਮਾ ਦੇ ਨਾਮ ਦੀ ਸੁਗੰਧੀ ਸਾਨੂੰ ਅਦ੍ਰਿਸ਼ਟ ਪਰਮਾਤਮਾ ਦੇ ਦਰ 'ਤੇ ਲੈ ਕੇ ਜਾਂਦੀ ਹੈ। ਇਹ ਦੁਨੀਆਂ ਦੀਆਂ ਵਾਸ਼ਨਾਵਾਂ ਸਾਨੂੰ ਵਿਲਾਸ਼ਤਾ ਦੀ ਜਿਹੜੀ ਹੈ ਕੁਕਰਮਾਂ ਦੀ ਸੇਜਾ 'ਤੇ ਲੈ ਕੇ ਜਾਂਦੀਆਂ ਨੇ ਪਰ ਪਰਮਾਤਮਾ ਦੇ ਨਾਮ ਰਸ ਦੀ ਸੁਗੰਧੀ ਸਾਨੂੰ ਇਸ ਸੰਸਾਰ ਦੀਆਂ ਵਾਸ਼ਨਾਵਾਂ ਵਾਲੀਆਂ ਸੇਜਾਂ ਤੋਂ ਪਰਮਾਤਮਾ ਦੇ ਦਰ ਤੱਕ ਉਹਦੇ ਤਖ਼ਤ ਤੱਕ ਲੈ ਕੇ ਜਾਂਦੀ ਹੈ। ਜਦੋਂ ਕਿਤੇ ਨਾਮ ਰਸ ਦੀ ਸੁਗੰਧੀ ਦੀ ਅਤੇ ਇਹਨਾਂ ਦੁਨੀਆਂ ਦੇ ਵਾਸ਼ਨਾਵਾਂ ਦੀ ਸੁਗੰਧੀ ਦਾ ਜਦੋਂ ਜ਼ਿਕਰ ਆਉਂਦਾ ਹੈ ਨਾ ਬਾਣੀ ਦੇ ਵਿੱਚ ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅਤੇ ਭਗਤ ਕਬੀਰ ਜੀ ਇਹਨਾਂ ਦੋਨਾਂ ਦੇ ਵਿੱਚੋਂ ਪਰਮਾਤਮਾ ਦੇ ਨਾਮ ਰਸ ਸੁਗੰਧੀ ਦੀ ਚੋਣ ਕਰਦੇ ਹੈ, ਆ ਦੁਨੀਆਂ ਵਾਲੇ ਜਿਹੜੇ ਰਸ ਆ ਇਹਨਾਂ ਦਾ ਉੱਥੇ ਬਾਈਕਾਟ ਕਰ ਦਿੰਦੇ, ਇਨਕਾਰ ਕਰਦੇ, ਕਹਿੰਦੇ ਇਹ ਸੁਗੰਧੀਆਂ ਨਹੀਂ ਸਾਨੂੰ ਚਾਹੀਦੀਆਂ। ਸਾਨੂੰ ਤੇ ਨਾਮ ਦੀ ਸੁਗੰਧੀ ਚਾਹੀਦੀ ਹੈ। ਜਦੋਂ ਅਸੀਂ ਸ੍ਰੀ ਰਾਗ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਤੇ ਉਹਨਾਂ ਨੇ ਬੜੇ ਪਿਆਰੇ ਉਦਾਹਰਨਾਂ ਦੇ ਕੇ ਨਾਮ ਰਸ ਦੀ ਸੁਗੰਧੀ ਦੀ ਦਾਤ ਪਰਮਾਤਮਾ ਤੋਂ ਮੰਗੀ ਤੇ ਦੁਨੀਆਂ ਦੀਆਂ ਇਹ ਸੁਗੰਧੀਆਂ ਵਾਸ਼ਨਾ ਵਾਲੀਆਂ ਜਿਹੜੀਆਂ ਇਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਬੇਨਤੀ ਕੀਤੀ ਹੈ। ਉੱਥੇ ਜਦੋਂ ਚੋਣ ਕਰਨ ਦੀ ਗੱਲ ਆਈ ਨਾ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ, ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੈ ਚਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨ ਆਵੈ ਨਾ। ਉੱਥੇ ਉਦਾਹਰਨ ਕੀ ਦਿੱਤੀ, ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਈ ਜੁੜਾਓ। ਹੁਣ ਇੱਕ ਮੋਤੀ ਸਾਨੂੰ ਮਿਲ ਜਾਵੇ ਤੇ ਅਸੀਂ ਕਹਿੰਦੇ ਹਾਂ ਕੀਮਤੀ ਮੋਤੀ ਮਿਲ ਗਿਆ ਦੁਨੀਆਂ ਵਿੱਚ, ਅਸੀਂ ਬਹੁਤ ਖੁਸ਼ ਹੁੰਦੇ ਹਾਂ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਜੇ ਇਹਨਾਂ ਹੀਰਿਆਂ ਮੋਤੀਆਂ ਦਾ ਮਹਿਲ ਉਸਰ ਜਾਵੇ, ਇੱਕ ਕਮਰਾ ਨਹੀਂ ਕੋਈ, ਇੱਕ ਕੋਠਾ ਨਹੀਂ, ਮਹਿਲ ਉਸਰ ਜਾਵੇ, ਘਰ ਉਸਰ ਜਾਵੇ, ਮੋਤੀ ਤਾਂ ਮੰਦਰ ਉਸਰੇ। ਜੇ ਮੋਤੀਆਂ ਦਾ ਮਹਿਲ ਜਿਹੜਾ ਉਹ ਬਣ ਜਾਵੇ, ਰਤਨੀ ਤਾਂ ਹੋਏ ਜੜਾਓ, ਜਿਹੜੇ ਕੀਮਤੀ ਰਤਨ ਆ ਉਹ ਉਹਦੇ ਨਾਲ ਜੜੇ ਹੋਣ ਮੋਤੀਆਂ ਵਾਲੇ ਮਹਿਲ ਦੇ ਘਰ ਦੇ ਵਿੱਚ। ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੇ ਚਾਓ, ਅਤੇ ਆਹ ਜਿੰਨੀਆਂ ਕਸਤੂਰੀ ਚੰਦਨ ਅਗਰ ਸਾਰੀਆਂ ਸੁਗੰਧੀਆਂ ਮਿਲ ਕੇ, ਸਤਿਗੁਰੂ ਜੀ ਕਹਿੰਦੇ ਜੀ ਇਹਦਾ ਲੇਪ ਵੀ ਕਰ ਦਈਏ ਨਾ ਉਹਨੂੰ ਉਸ ਘਰ ਨੂੰ, ਭਾਵ ਕਿ ਜਿਵੇਂ ਅਸੀਂ ਪੋਚਾ ਫੇਰਦੇ ਜਾਂ ਪਲਸਤਰ ਕਰਦੇ ਹਾਂ। ਅਤੇ ਕਹਿਣ ਲੱਗੇ ਕਿ ਮੋਤੀਆਂ ਦਾ ਮਹਿਲ ਹੋਵੇ, ਰਤਨਾਂ ਦੇ ਨਾਲ ਜੜਿਆ ਹੋਵੇ, ਆ ਚੰਦਨ ਕਸਤੂਰੀ ਆਦਿਕ ਜਿੰਨੀਆਂ ਨੇ ਇਹ ਖੁਸ਼ਬੂਆਂ ਇਹਦਾ ਲੇਪਣ ਕੀਤਾ ਹੋਵੇ, ਅਤੇ ਇਹਨੂੰ ਵੇਖ ਵੇਖ ਕੇ ਬੜਾ ਮਨ ਖੁਸ਼ ਹੁੰਦਾ ਹੋਵੇ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨ ਆਵੇ ਨਾ, ਫਿਰ ਵੀ ਵਾਹਿਗੁਰੂ ਜੀ ਮੈਨੂੰ ਇਹਨਾਂ ਮੰਦਰਾਂ ਦੇ ਵਿੱਚ ਨਾ ਪਾਉਣਾ, ਇਹਨਾਂ ਹੀਰਿਆਂ ਜਿਹੜੇ ਮਹਿਲਾਂ ਦੇ ਵਿੱਚ ਨਾ ਮੇਰੀ ਆਤਮਾ ਨੂੰ ਕੈਦ ਕਰਨਾ, ਮੇਰੇ 'ਤੇ ਰਹਿਮਤ ਕਰਨੀ ਕਿ ਮੈਂ ਇਹਨਾਂ ਨੂੰ ਵੇਖ ਕੇ ਕਿਤੇ ਤੁਹਾਨੂੰ ਭੁੱਲ ਨਾ ਜਾਵਾਂ। ਮਤ ਦੇਖ ਭੁੱਲਾਂ ਵਿਸਰੈ, ਮੈਂ ਤੁਹਾਡੇ ਨਾਮ ਨੂੰ ਨਾ ਭੁੱਲ ਜਾਵਾਂ ਕਿਤੇ, ਇਹਨਾਂ ਨੂੰ ਵੇਖ ਕੇ ਕਿਤੇ ਤੁਹਾਡੇ ਨੂੰ ਵਿਛੋੜਾ ਪੈ ਜਾਵੇ, ਤੁਹਾਡਾ ਨਾਮ ਹੀ ਮੇਰੇ ਚਿੱਤ ਦੇ ਵਿੱਚ ਨਾ ਟਿਕੇ, ਮੇਰਾ ਧਿਆਨ ਹੀ ਇੱਧਰ ਜਾਵੇ। ਮੈਨੂੰ ਪਾਤਸ਼ਾਹ ਇਹੋ ਜਿਹੇ ਮਹਿਲ ਨਹੀਂ ਚਾਹੀਦੇ ਮਹਾਰਾਜ, ਮੈਨੂੰ ਇਹੋ ਜਿਹੇ ਘਰ ਨਹੀਂ ਚਾਹੀਦੇ ਜਿਹੜੇ ਏਡੇ ਕੀਮਤੀ ਵੀ ਹੋਣ ਫਿਰ ਵੀ ਪਰਮਾਤਮਾ ਦੇ ਨਾਮ ਨੂੰ ਚੁਣਿਆ ਗੁਰੂ ਨਾਨਕ ਸਾਹਿਬ ਜੀ ਨੇ ਮਹਾਰਾਜ ਜੀ। ਫਿਰ ਉਹ ਤੋਂ ਅੱਗੇ ਕਿਹਾ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੈ ਕਰੈ ਰੰਗ ਪਸਾਓ। ਉੱਥੇ ਵੀ ਫਿਰ ਇੱਕ ਮਹੱਲਾਂ ਦੀ ਗੱਲ ਨਹੀਂ ਕੀਤੀ, ਕਹਿਣ ਲੱਗੇ ਕਿ ਉਸ ਮਹੱਲ ਦੇ ਵਿੱਚ ਜਿਹੜਾ ਮੋਤੀਆਂ ਦਾ ਬਣਿਆ, ਹੀਰਿਆਂ ਨਾਲ ਜੜਿਆ, ਜਿਹਨੂੰ ਤਰ੍ਹਾਂ ਤਰ੍ਹਾਂ ਦੇ ਸੁਗੰਧੀਆਂ ਦਾ ਲੇਪਣ ਹੈ, ਉੱਥੇ ਕਹਿੰਦੇ ਕਿ ਧਰਤੀ ਤਾਂ ਹੀਰੇ ਲਾਲ ਜੜਤੀ, ਉਸ ਦੇ ਅੰਦਰ ਜਿਹੜਾ ਘਰ ਹੈ ਨਾ ਕਮਰੇ, ਉਹ ਹੀਰਿਆਂ ਲਾਲਾਂ ਨਾਲ ਧਰਤੀ ਜਿਹੜੀ ਜੜੀ ਜਾਵੇ, ਉੱਪਰ ਜਿਹੜਾ ਪਲੰਘ ਮੇਰੀ ਸੇਜਾ ਦਾ ਹੈ ਉਹ ਵੀ, ਉਹਦੇ ਨੂੰ ਵੀ ਹੀਰੇ ਜੜੇ ਹੋਣ, ਅਤੇ ਨਾਲ ਕਹਿੰਦੇ ਮੋਹਣੀ ਮੁੱਖ ਮਣੀ ਸੋ ਹੈ, ਇੱਕ ਸੁੰਦਰ ਇਸਤਰੀ ਵੀ ਕਹਿੰਦੇ ਮੈਨੂੰ ਵਿਸ਼ਿਆਂ ਵਾਲੇ ਪਾਸੇ ਨੂੰ ਪ੍ਰੇਰਨਾ ਵੀ ਕਰੇ, ਤਾਂ ਵੀ ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨ ਆਵੈ ਨਾ। ਕਹਿਣ ਲੱਗੇ ਇੰਨਾ ਕੁਝ ਵੀ ਜੇ ਪਾਤਸ਼ਾਹ ਦੁਨੀਆਂ ਦੇ ਵਿੱਚ ਇੱਕ ਪਾਸੇ ਰੱਖਿਆ ਹੋਵੇ, ਦੂਜੇ ਪਾਸੇ ਤੁਹਾਡਾ ਨਾਮ ਹੈ ਅਤੇ ਮੇਰੇ 'ਤੇ ਕਿਰਪਾ ਕਰੋ, ਮੈਂ ਤੁਹਾਡੇ ਨਾਮ ਵਾਲੀ ਸੁਗੰਧੀ ਵਾਲੇ ਪਾਸੇ ਜਾਵਾਂ, ਮੈਂ ਜਿਹੜੀ ਆ ਲੇਪਣਾਂ ਦੀ ਸੁਗੰਧੀ ਆ ਰਹੀ ਹੈ, ਹੀਰੇ ਮੋਤੀਆਂ ਦੇ ਮਹਿਲ ਬਣੇ ਨੇ, ਮਨ ਨੂੰ ਮੋਹਣ ਵਾਲੀ ਤਰੀ ਆਏ, ਇਸ ਪਾਸੇ ਨੂੰ ਸੁੰਦਰ ਸੇਜਾ ਵੱਲ ਵੀ ਨਾ ਜਾਵਾਂ। ਫਿਰ ਤੀਜੀ ਉਦਾਹਰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦਿੱਤੀ ਕਿ ਤਾਕਤਾਂ ਦੀ, ਕਈ ਵਾਰੀ ਕਹਿੰਦਾ ਨਾ ਮੇਰੇ ਕੋਲ ਧਨ ਦੌਲਤ ਜਾਂ ਰਿਧੀਆਂ ਸਿੱਧੀਆਂ ਆ ਜਾਣ ਅਤੇ ਮੈਂ ਬੜਾ ਅਮੀਰ ਬਣ ਜਾਵਾਂ। ਤੀਜੀ ਉਦਾਹਰਨ ਗੁਰੂ ਸਾਹਿਬ ਨੇ ਦੱਸੀ ਹੈ, ਕਹਿੰਦੇ ਕਿ ਇਸ ਸੰਸਾਰ ਵਿੱਚ ਜੇ ਰਿਧੀਆਂ ਸਿੱਧੀਆਂ ਵੀ ਮੈਨੂੰ ਮਿਲ ਜਾਣ, ਮੈਂ ਇਸ ਦੁਨੀਆਂ ਵਿੱਚ ਹਕੂਮਤ ਕਰਾਂ, ਕਦੀ ਮੈਂ ਲੁਕ ਜਾਵਾਂ ਅਤੇ ਫਿਰ ਕਦੀ ਪ੍ਰਗਟ ਹੋ ਜਾਵਾਂ, ਜਿਵੇਂ ਉਹ ਤਾਕਤਾਂ ਮੈਨੂੰ ਮਿਲਣ, ਅਤੇ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਮਹਾਰਾਜ ਇਹ ਤਾਕਤਾਂ ਦੀ ਮੈਨੂੰ ਲੋੜ ਨਹੀਂ, ਮੈਨੂੰ ਤੁਹਾਡੇ ਨਾਮ ਦੇ ਰਸ ਦੀ ਜ਼ਰੂਰਤ ਹੈ, ਕਿਉਂਕਿ ਸਿੱਧ ਹੋਵਾਂ ਸਿੱਧ ਲਾਏ। ਕਹਿਣ ਲੱਗੇ ਕਿ ਜੇ ਮੈਂ ਸਿੱਧ ਰਿਧੀਆਂ ਸਿੱਧੀਆਂ ਵੀ ਪ੍ਰਾਪਤ ਕਰ ਲਵਾਂ ਇਸ ਸੰਸਾਰ ਦੇ ਅੰਦਰ, ਅਤੇ ਫਿਰ ਵੀ ਮੇਰਾ ਧਿਆਨ ਜਿਹੜਾ ਇਸ ਪਾਸੇ ਨਾ ਜਾਵੇ। ਚੌਥੀ ਉਦਾਹਰਨ ਦਿੱਤੀ ਹੈ ਰਾਜਾ ਬਣ ਦੀ, ਕਹਿੰਦੇ ਨੇ ਕਿ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾ ਪਾਵਾਂ, ਕਿ ਜੇ ਮੈਂ ਦੁਨੀਆਂ ਦਾ ਵੱਡਾ ਰਾਜਾ ਬਣ ਜਾਵਾਂ ਮੇਰੇ ਕੋਲ ਇੰਨੀ ਹਕੂਮਤ ਹੋਵੇ ਕਿ ਮੈਂ ਉਹਦੇ ਨਾਲ ਇੱਕ ਤਖ਼ਤ 'ਤੇ ਕਬਜ਼ਾ ਕਰਕੇ ਰਾਜ ਭਾਗ ਸਾਂਭ ਲਵਾਂ, ਮਨ ਭਾਉਂਦੇ ਹੁਕਮ ਕਰਾਂ ਉੱਥੇ, ਏਡਾ ਵੱਡਾ ਮਾਲਕ ਤਾਕਤ ਦਾ ਬਣ ਜਾਵਾਂ, ਅਤੇ ਫਿਰ ਵੀ ਇਹ ਜਿਹੜਾ ਸਾਰਾ ਕੁਝ ਹੈ ਨਾ ਮੇਰੇ ਵਾਸਤੇ ਇੱਕ ਹਵਾ ਦੇ ਝੰਪੇ ਦੇ ਵਾਂਗ ਹੀ ਹੈ। ਹਵਾ ਦੇ ਜਿਵੇਂ ਕਹਿੰਦੇ ਨਾ ਕਿ ਹੁਲਾਰਾ ਜਿਹਾ ਆਇਆ ਅਤੇ ਸਾਰਾ ਕੁਝ ਉਡਾ ਕੇ ਲੈ ਗਿਆ, ਕਹਿੰਦੇ ਮੇਰੇ ਵਾਸਤੇ ਸਾਰਾ ਕੁਝ ਇੱਕ ਉਹ ਹਵਾ ਦੇ ਬੁੱਲੇ ਵਰਗਾ ਹੀ ਹੈ। ਇਹ ਸਾਰਾ ਨਾਸ਼ਵਾਨ ਹੀ ਹੈ ਕਿ ਇਸ ਦੁਨੀਆਂ ਵਿੱਚ ਚਾਹੇ ਹੀਰਿਆਂ ਮੋਤੀਆਂ ਦੇ ਮਹਿਲ ਹੋਣ, ਸੁੰਦਰ ਸੇਜਾਂ ਹੋਵਣ, ਚਾਹੇ ਦੁਨੀਆਂ ਵਿੱਚ ਰਿਧੀਆਂ ਸਿੱਧੀਆਂ ਪ੍ਰਾਪਤ ਕਰ ਲਵਾਂ, ਚਾਹੇ ਮੈਂ ਰਾਜਾ ਸੁਲਤਾਨ ਬਣ ਕੇ ਸਾਰੀ ਦੁਨੀਆਂ 'ਤੇ ਹੁਕਮ ਕਰਦਾ ਫਿਰਾਂ, ਇੰਨਾ ਕੁਝ ਵੀ ਜੇਕਰ ਮੈਨੂੰ ਮਿਲ ਜਾਂਦਾ ਹੈ ਵਾਹਿਗੁਰੂ ਜੀ, ਤਾਂ ਮੈਂ ਫਿਰ ਵੀ ਇਹਦੇ ਮੁਕਾਬਲੇ ਤੁਹਾਡੇ ਨਾਮ ਨੂੰ ਹੀ ਆਪਣੇ ਜੀਵਨ ਅੰਦਰ ਧਾਰਨ ਕਰਨ ਦੀ ਮੰਗ ਕਰਾਂਗਾ ਕਿ ਸੁਲਤਾਨ ਹੋਵਾਂ, ਮੇਲ ਲਸ਼ਕਰ ਤਖ਼ਤ ਰਾਖਾ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨ ਆਵੇ ਨਾ। ਫਿਰ ਇਹਦੇ ਤੋਂ ਅੱਗੇ ਜਾ ਕੇ ਇੱਕ ਹੋਰ ਪਾਵਨ ਸ਼ਬਦ ਅੰਦਰ ਵੀ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਉੱਥੇ ਵੀ ਇਹ ਗੱਲ ਕਹਿੰਦੇ, ਨਦੀਆਂ ਹੋਵੇਂ ਧੇਨਵਾਂ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਧਰਤੀ ਜਿਹੜੀ ਹੈ ਉਹ ਸਹਿੜੀ ਹੈ, ਨਦੀਆਂ ਜਿਹੜੇ ਨਾਲੇ ਨੇ ਉਹ ਕਹਿੰਦੇ ਇੱਕ ਗਊ ਦੀ ਤਰ੍ਹਾਂ ਹੋਣ, ਨਦੀਆਂ ਹੋਵੇਂ ਧੇਨਵਾਂ, ਕਿ ਜਿਹੜੀਆਂ ਨਦੀਆਂ ਨੇ, ਦਰਿਆ ਨੇ, ਦੁਨੀਆਂ ਦੇ ਸਮੁੰਦਰ ਸਾਰਾ ਕੁਝ ਕਹਿ ਲਈਏ, ਪਾਣੀ ਦੇ ਸੋਮੇ ਜਿਹੜੇ ਨੇ, ਇਹ ਗਊਆਂ ਬਣ ਜਾਣ ਦੁੱਧ ਦੇਣ ਵਾਲੀਆਂ ਸਾਰੀਆਂ ਹੀ ਜਿਹੜੀਆਂ। ਸੁੰਮ ਹੋਵੇ ਦੁੱਧ ਘੀਓ, ਜਿੰਨੇ ਚਸ਼ਮੇ ਨੇ ਪਾਣੀ ਦੇ, ਝਰਨੇ ਨੇ ਚਸ਼ਮੇ ਨੇ, ਇਹ ਸਾਰੇ ਦੁੱਧ ਘਿਓ ਦੇ ਬਣ ਜਾਣ। ਨਦੀਆਂ ਹੋਵੇ ਧੇਨਵਾਂ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਜਿੰਨੀ ਧਰਤੀ ਹੈ ਇਹ ਸਾਰੀ ਇੱਕ ਮਿੱਠੇ ਵਰਗੀ ਸ਼ੱਕਰ ਵਰਗੀ ਬਣ ਜਾਵੇ, ਖੁਸ਼ੀ ਕਰੇ ਨਿਤ ਜੀਓ, ਅਤੇ ਮੇਰਾ ਮਨ ਸਦਾ ਹੀ ਇਹਨਾਂ ਪਦਾਰਥਾਂ ਦੇ ਵਿੱਚ ਜਿਹੜਾ ਖੁਸ਼ ਹੋਇਆ ਰਹੇ। ਪਰਬਤ ਸੋਇਣਾ ਰੁੱਪਾ ਹੋਵੇ ਹੀਰੇ ਲਾਲ ਜੜਾਉ, ਅਤੇ ਜਿੰਨੇ ਪਰਬਤ ਨੇ ਕਹਿੰਦੇ ਸਾਰੇ ਸੋਨੇ ਅਤੇ ਚਾਂਦੀ ਦੇ ਬਣ ਜਾਣ, ਇਹਨਾਂ ਪਰਬਤਾਂ ਦੇ ਉੱਪਰ ਹੀਰੇ ਕੀਮਤੀ ਹੀਰੇ ਜੜੇ ਹੋਣ, ਅਤੇ ਫਿਰ ਵੀ ਭੀ ਤੂੰ ਹੈ ਸਾਲਾਹਣਾ ਆਖਣ ਲਹੇ ਨਾ ਚਾਓ। ਕਹਿਣ ਲੱਗੇ ਮਹਾਰਾਜ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਰੀਆਂ ਜਿਹੜੀਆਂ ਨਦੀਆਂ ਉਹ ਗਊ ਬਣ ਜਾਣ ਦੁੱਧ ਦੇਣ ਵਾਲੀਆਂ, ਚਸ਼ਮੇ ਦੁੱਧ ਦੇ ਘਿਓ ਦੇ ਸੋਮੇ ਬਣ ਜਾਣ, ਸਾਰੀ ਧਰਤੀ ਸ਼ੱਕਰ ਬਣ ਜਾਵੇ, ਪਰਬਤ ਸਾਰੇ ਸੋਨੇ ਚਾਂਦੀ ਦੇ ਰੂਪ ਬਣ ਜਾਣ, ਕੀਮਤੀ ਹੀਰਿਆਂ ਨਾਲ ਜੜੇ ਵੀ ਹੋਣ, ਤਾਂ ਵੀ ਭੀ ਤੂੰ ਹੈ ਸਾਲਾਹਣਾ, ਫਿਰ ਵੀ ਮਾਲਕ ਜੀ ਮੈਂ ਤੁਹਾਡੀ ਬੰਦਗੀ ਕਰਾਂਗਾ, ਇਹਨਾਂ ਨਦੀਆਂ ਨਾਲਿਆਂ, ਇਹਨਾਂ ਪਹਾੜਾਂ ਸੋਨਿਆਂ ਦੇ ਪਿੱਛੇ ਮੈਂ ਲੁਪਤ ਨਹੀਂ ਹੋਵਾਂਗਾ। ਆਖਣ ਲਹੀ ਨਾ ਚਾਹੋ, ਮੇਰੀ ਇੱਕ ਅਰਦਾਸ ਹੈ ਕਿ ਮੈਂ ਤੁਹਾਡਾ ਹੀ ਨਾਮ ਸਿਮਰਦਾ ਰਹਾਂ, ਅਤੇ ਤੁਹਾਡੇ ਨਾਮ ਦਾ ਰਸ ਮੇਰੇ ਮਨ ਤੋਂ ਜਿਹੜਾ ਉਹ ਕਦੇ ਵੀ ਨਾ ਲੱਥੇ। ਫਿਰ ਇਹ ਤੋਂ ਅੱਗੇ ਭਾਰ 18, ਮੇਵਾ ਹੋਵੇ ਗਰੜਾ ਹੋਵੇ ਸੁਆਓ, ਚੰਦ ਸੂਰਜ ਦੋਏ ਫਿਰਦੇ ਰੱਖੀਏ ਨਿਹਚਲ ਹੋਵੇ ਥਾਂ। ਫਿਰ ਅੱਗੇ ਉਦਾਹਰਨ ਦਿੰਦੇ ਨੇ, ਕਹਿੰਦੇ ਦੁਨੀਆਂ ਦੇ ਜਿੰਨੇ ਕਹਿ ਲਈਏ ਕਿ ਜਿੰਨੇ ਨਿਆਮਤਾਂ ਨੇ ਉਹ ਮੇਵੇ ਦਾ ਰੂਪ ਹੋ ਜਾਣ, ਅਤੇ ਸਵਾਦਲੇ ਮੇਵੇ ਵਰਗੇ, ਭਾਵ ਜੋ ਵੀ ਜੁਨੀਆਂ ਵੀ ਦੁਨੀਆਂ ਦੀਆਂ ਨਿਆਮਤਾਂ ਨੇ, ਅਤੇ ਮੇਰੇ ਕੋਲ ਇੰਨੀ ਤਾਕਤ ਆ ਜਾਵੇ ਕਿ ਚੰਦ ਅਤੇ ਸੂਰਜ ਜਿਹੜੇ ਮੇਰੀ ਸੇਵਾ ਦੇ ਵਿੱਚ ਲੱਗ ਜਾਣ, ਮੇਰੇ ਨੌਕਰ ਬਣ ਕੇ ਵਿਚਰਨ, ਮੇਰਾ ਥਾਂ ਨਿਹਚਲ ਹੋ ਜਾਵੇ, ਮੈਂ ਕਦੀ ਵੀ ਦੁਨੀਆਂ ਵਿੱਚੋਂ ਖਤਮ ਨਾ ਹੋਵਾਂ, ਇੰਨੀ ਤਾਕਤ ਵੀ ਮਾਲਕ ਜੀ ਜੇ ਮੇਰੇ ਕੋਲ ਆ ਜਾਵੇ ਵੀ ਮੈਨੂੰ ਖਾਣ ਵਾਲੇ ਪਦਾਰਥ ਜਿਹੜੇ ਨੇ ਉਹ ਸੁਹਾਵਣੇ ਮਿਲ ਜਾਣ, ਮੇਰੀ ਜ਼ਿੰਦਗੀ ਸਦਾ ਹੀ ਇੱਥੇ ਦੁਨੀਆਂ ਵਿੱਚ ਅਮਰ ਹੋ ਜਾਵੇ, ਚੰਦ ਸੂਰਜ ਵੀ ਮੇਰੀ ਆਗਿਆ ਦੇ ਵਿੱਚ ਚੱਲਣ, ਪਰ ਫਿਰ ਵੀ ਤੁਹਾਡੇ ਨਾਮ ਦੇ ਮੁਕਾਬਲੇ ਭੀ ਤੂੰ ਹੈ ਸਾਲਾਹਣਾ ਆਖਣ ਲਹੀ ਨਾ ਚਾਹੋ। ਕਹਿਣ ਲੱਗੇ ਕਿ ਫਿਰ ਵੀ ਮੈਂ ਵਾਹਿਗੁਰੂ ਜੀ ਤੁਹਾਡੇ ਨਾਮ ਨੂੰ ਹੀ ਚੁਣਾਂਗਾ। ਮੈਂ ਫਿਰ ਹੀ ਇਹ ਅਰਦਾਸ ਕਰਦਾ ਕਿ ਮਹਾਰਾਜ, ਇਹ ਭਾਵੇਂ ਦੁਨੀਆਂ ਦੇ ਕਿੰਨੀਆਂ ਵੀ ਨਿਆਮਤਾਂ ਮੇਰੇ ਕੋਲ ਹੋਣ, ਪਰ ਤੁਹਾਡਾ ਨਾਮ ਨਾ ਵਿਸਰੇ ਮੇਰੇ ਕੋਲ, ਕਿਉਂਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਪਰਮਾਤਮਾ ਦੇ ਨਾਮ ਦਾ ਰਸ ਜਿਨ੍ਹਾਂ ਨੂੰ ਆ ਜਾਂਦਾ ਹੈ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਜ ਵੀ ਰਚਨਾ ਦੇ ਦੁਆਰਾ ਕਹਿੰਦੇ, ਭਾਵੇਂ ਇਹ ਕਿੱਡਾ ਵੱਡਾ ਜਿਹੜਾ ਲੇਪਨ ਤਿਆਰ ਕਰ ਲਈਏ ਨਾ, ਚੰਦਨ ਦਾ, ਅਗਰ ਦਾ, ਕਸਤੂਰੀ ਦਾ, ਕਪੂਰ ਦਾ, ਅਤੇ ਕੇਸਰ ਦਾ, ਫਿਰ ਨਾਲ ਇਹ ਵੀ ਦੱਸਿਆ ਹੈ ਕਿ ਇਹ ਜਿਹੜਾ ਅਰਗ ਜਿਹਾ ਤਿਆਰ ਕਰਨਾ ਹੈ ਇਹਦੇ ਨਾਲ ਫਲੇਲ ਫੁੱਲ ਫਲਵਾੜੀ ਸੰਦੇ ਬਹੁਤ ਸਾਰੇ ਦੁਨੀਆ ਦੇ ਵਿੱਚ ਜਿੰਨੇ ਵੀ ਫੁੱਲ ਹੈ ਨਾ ਸੁਗੰਧੀ ਵਾਲੇ ਜਿੰਨੇ ਵੀ ਕੁਦਰਤ ਦੇ ਵਿੱਚ ਇਹ ਸਾਰੇ ਨਾਲ ਮਿਲਾ ਦਿੱਤੇ ਜਾਣ ਅਤੇ ਫਿਰ ਵੀ ਪਰਮਾਤਮਾ ਦੇ ਗੁਰਮੁਖ ਸੁੱਖ ਫਲ ਪਰਮ ਰਸ ਵਾਸੂ ਨਾਲ ਹੁੰਦੇ। ਕਹਿਣ ਲੱਗੇ ਫਿਰ ਵੀ ਜਿਹੜਾ ਗੁਰੂ ਦੇ ਰਾਹੀਂ ਗੁਰਮੁਖ ਨੂੰ ਪਰਮਾਤਮਾ ਦੇ ਨਾਮ ਦਾ ਰਸ ਮਿਲਦਾ ਹੈ ਨਾ, ਇਹ ਦੁਨੀਆ ਦੀਆਂ ਸੁਗੰਧੀਆਂ ਉਹਦਾ ਮੁਕਾਬਲਾ ਨਹੀਂ ਕਰ ਸਕਦੀਆਂ। ਭਗਤ ਕਬੀਰ ਜੀ ਦੇ ਜਦੋਂ ਸਲੋਕ ਪੜ੍ਹਦੇ ਹਾਂ ਤਾਂ ਉਹਨਾਂ ਨੇ ਵੀ ਇਹੀ ਗੱਲ ਸਮਝਾਈ ਹੈ, ਕਹਿੰਦੇ ਕਬੀਰ ਹੈਗਾ ਵਾਹਨ ਸਗਨ ਘਰ, ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੇ ਹਰ ਜਨ ਕੀ ਪਨਿਹਾਰ। ਹੁਣ ਉੱਥੇ ਦੋ ਸਲੋਕਾਂ ਅੰਦਰ ਦੋ ਇਸਤਰੀਆਂ ਦਾ ਜ਼ਿਕਰ ਕੀਤਾ ਹੈ ਭਗਤ ਕਬੀਰ ਜੀ ਨੇ। ਪਹਿਲਾ ਜ਼ਿਕਰ ਇਹ ਕੀਤਾ ਹੈ ਰਾਜੇ ਦੀ ਰਾਣੀ ਦਾ, ਅਤੇ ਦੂਜਾ ਜ਼ਿਕਰ ਹੈ ਗੁਰਮੁਖਾਂ ਦੀ ਸੰਗਤ ਕਰਨ ਵਾਲੀ, ਸੇਵਾ ਕਰਨ ਵਾਲੀ ਉਸ ਔਰਤ ਦਾ। ਭਗਤ ਕਬੀਰ ਜੀ ਕਹਿੰਦੇ ਮੇਰੇ ਕੋਲੋਂ ਕੋਈ ਇਹ ਪੁੱਛੇ ਨਾ ਕਿ ਦੁਨੀਆਂ ਦੇ ਵਿੱਚ ਰਾਜੇ ਦੀ ਰਾਣੀ ਸੁਖੀ ਹੈ, ਉਹਦਾ ਜੀਵਨ ਸਫਲ ਹੈ ਕਿ ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਵਾਲੀ ਔਰਤ ਦਾ ਜੀਵਨ ਸਫਲ ਅਤੇ ਚੰਗਾ ਹੈ। ਹੁਣ ਜੇ ਸਾਡੇ ਸਾਹਮਣੇ ਸਵਾਲ ਆਵੇਗਾ ਆਮ ਦੁਨਿਆਵੀ ਬੰਦਿਆਂ ਦੇ, ਅਸੀਂ ਕਹਾਂਗੇ ਜੀ ਰਾਜੇ ਦੀ ਰਾਣੀ ਦੀ ਜ਼ਿੰਦਗੀ ਸੌਖੀ, ਕਿਉਂਕਿ ਉਹਦੇ ਕੋਲ ਹਾਥੀ ਘੋੜਿਆਂ ਦੀਆਂ ਸਵਾਰੀਆਂ ਨੇ, ਫੌਜਾਂ ਨੇ, ਗੋਲੀਆਂ ਨੇ, ਉਹਨਾਂ ਕੋਲ ਹਾਰ ਸ਼ਿੰਗਾਰ ਕਰਨ ਲਈ ਕਿੰਨਾ ਕੁਝ ਹੈ, ਸੁੰਦਰ ਸੇਜਾਂ ਨੇ ਉਹਨਾਂ ਕੋਲ, ਸਾਰੇ ਉਹਦਾ ਹੁਕਮ ਚੱਲਦਾ ਹੈ ਰਾਜੇ ਦੀ ਵਾਂਗ, ਉਹਦੇ ਕਈ ਤਰ੍ਹਾਂ ਦੇ ਵਸਤਰ ਹਾਰ ਸ਼ਿੰਗਾਰ ਕਰਦੀ ਹੈ, ਰਾਜੇ ਦੀ ਰਾਣੀ ਸੁਖੀ ਹੈ। ਪਰ ਰੱਬ ਦੇ ਪਿਆਰੇ ਕਹਿੰਦੇ ਨਹੀਂ, ਜਿਹੜੇ ਰਾਜੇ ਦੀ ਰਾਣੀ ਹੈ ਉਹਦੇ ਨਾਲੋਂ ਗੁਰਮੁਖਾਂ ਦੀ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਸੇਵਾ ਕਰਨ ਵਾਲੀ ਔਰਤ ਭਾਵੇਂ ਗਰੀਬ ਘਰ ਦੀ ਹੈ, ਕੁੱਲੀ ਦੇ ਵਿੱਚ ਹੀ ਕਿਉਂ ਨਹੀਂ ਰਹਿੰਦੀ, ਉਹ ਚੰਗੀ ਹੈ। ਭਗਤ ਕਬੀਰ ਜੀ ਨੇ ਕਿਹਾ ਕਬੀਰ ਹੈਗਾ ਵਾਹਨ ਸਗਨ ਘਨ ਛਤਰਪਤੀ ਕੀ ਨਾਰ, ਹੈਗਾ ਵਾਹਨ ਦਾ ਭਾਵ ਕਿ ਜਿਹੜੀ ਛਤਰਪਤੀ ਰਾਜੇ ਦੀ ਰਾਣੀ ਜਿਹਦੇ ਕੋਲ ਹਾਥੀ ਘੋੜਿਆਂ ਦੀਆਂ ਸਵਾਰੀਆਂ ਨੇ, ਸਾਰਾ ਕੁਝ ਹੀ ਉਹਦੇ ਕੋਲ, ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਿਹਾਰ, ਪਨਿਹਾਰ ਦਾ ਭਾਵ ਹੁੰਦਾ ਪਾਣੀ ਭਰਨ ਵਾਲੀ, ਸੇਵਾ ਕਰਨ ਵਾਲੀ। ਅਤੇ ਕਹਿਣ ਲੱਗੇ ਕਿ ਤਾਸ ਪਟੰਤਰ, ਉਸ ਔਰਤ ਦੇ ਬਰਾਬਰ ਉਹ ਰਾਣੀ ਨਹੀਂ ਪਹੁੰਚ ਸਕਦੀ ਜਿਹਦੇ ਕੋਲ ਭਾਵੇਂ ਹਾਥੀ ਘੋੜਿਆਂ ਦੀਆਂ ਸਵਾਰੀਆਂ, ਸੋਨਾ ਚਾਂਦੀ ਸਾਰਾ ਕੁਝ, ਉਹ ਰੱਬ ਦੀ ਪਿਆਰਿਆਂ ਦੀ ਸੇਵਾ ਕਰਨ ਵਾਲੀ ਔਰਤ ਦੀ ਬਰਾਬਰਤਾ ਨਹੀਂ ਕਰ ਸਕਦੀ। ਫਿਰ ਕਿਸੇ ਨੇ ਕਿਹਾ, ਇਹ ਕਹਿਣ ਲੱਗੇ ਕਿ ਕਬੀਰ ਸਾਹਿਬ ਜੀ ਤੁਹਾਡਾ ਹੋ ਸਕਦਾ ਹੈ ਕਿ ਰਾਜੇ ਦੀ ਰਾਣੀ ਦੇ ਕੋਲ ਅਮੀਰ ਹੋਣ ਕਰਕੇ ਤੁਹਾਡੇ ਅੰਦਰ ਨਫ਼ਰਤ ਹੋਵੇ। ਕਹਿਣ ਲੱਗੇ ਤੁਸੀਂ ਇਹ ਜਿਹੜਾ ਫਰਕ ਕਿਉਂ ਕੱਢਿਆ, ਰਾਜੇ ਦੀ ਰਾਣੀ ਨਾਲੋਂ ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਵਾਲੀ ਔਰਤ ਨੂੰ ਚੰਗਾ ਕਿਉਂ ਕਿਹਾ ਹੈ? ਭਗਤ ਕਬੀਰ ਜੀ ਕਹਿੰਦੇ ਸਾਨੂੰ ਨਫ਼ਰਤ ਕੋਈ ਨਹੀਂ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਜੇ ਤੁਸੀਂ ਪੁੱਛਿਆ ਹੈ। ਫਿਰ ਅਗਲੇ ਸਲੋਕ ਅੰਦਰ ਉਹ ਗੱਲ ਦੱਸਦੇ ਨੇ, ਕਹਿੰਦੇ ਕਬੀਰ ਨਿਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੀ ਆਪਣੀ ਉਹ ਸਿਮਰੈ ਹਰ ਨਾਮ। ਕਹਿਣ ਲੱਗੇ ਅਸੀਂ ਰਾਜੇ ਦੀ ਰਾਣੀ ਨੂੰ ਮਾੜਾ ਨਹੀਂ ਕਹਿੰਦੇ, ਪਰ ਰੱਬ ਦੇ ਦਰ ਦਾ ਅਸੂਲ ਅਸੀਂ ਦੱਸਦੇ ਹਾਂ। ਕਹਿੰਦੇ ਰਾਣੀ ਦੇ ਨਾਲੋਂ ਉਹ ਗੁਰਮੁਖਾਂ ਦੀ ਸੰਗਤ ਵਿੱਚ ਪਨਿਹਾਰੀ ਸੇਵਾ ਕਰਨ ਵਾਲੀ ਔਰਤ ਇਸ ਕਰਕੇ ਚੰਗੀ ਹੈ, ਕਬੀਰ ਨਿਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਣ। ਕਹਿੰਦੇ ਅਸੀਂ ਨਿਰਿਪ ਰਾਜੇ ਦੀ ਨਾਰੀ ਨੂੰ ਕਿਉਂ ਅਸੀਂ ਨੀਵਾਂ ਕਹਿ ਰਹੇ ਹਾਂ, ਰੱਬ ਦੇ ਪਿਆਰਿਆਂ ਦੀ ਸੇਵਕ ਵਿੱਚ ਸੇਵਾਦਾਰਨੀ ਔਰਤ ਨੂੰ। ਕਹਿਣ ਲੱਗੇ ਉਹ ਮਾਂਗ ਸਵਾਰੇ ਬਿਖੇ ਕਹੋ, ਜਿਹੜੀ ਰਾਣੀ ਹੈ ਕਹਿੰਦੇ ਉਹ ਜਿਹੜਾ ਹਾਰ ਸ਼ਿੰਗਾਰ ਕਰਦੀ ਹੈ ਨਾ ਕੀਮਤੀ, ਉਹ ਬਿਖ ਦੇ ਵਿੱਚ ਵਿਸ਼ੇ ਵਿਕਾਰਾਂ ਵਿੱਚ ਦੀ ਨੀਅਤ ਦੇ ਨਾਲ ਉਹ ਰਾਣੀ ਜਿਹੜੀ ਉਹ ਹਾਰ ਸ਼ਿੰਗਾਰ ਕਰਦੀ, ਵਾਸ਼ਨਾ ਦੇ ਵਿੱਚ ਆਪਣੇ ਆਪ ਨੂੰ ਲੁਪਤ ਕਰਨ ਵਾਸਤੇ, ਰਾਜੇ ਨੂੰ ਰਜਾਉਣ ਵਾਸਤੇ। ਪਰ ਜਿਹੜੀ ਕਹਿੰਦੀ ਉਹ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਰਹਿੰਦੀ, ਉਹ ਸਿਮਰੈ ਹਰ ਨਾਮ, ਉਹ ਹਰ ਵੇਲੇ ਸੇਵਾ ਕਰਦੀ ਕਰਦੀ ਰੱਬ ਦਾ ਨਾਮ ਲੈਂਦੀ ਹੈ, ਉਹ ਨਾਮ ਲੈਂਦੀ ਹੈ ਜਿਹਦੇ ਨਾਲ ਸਾਰੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੁਣ ਜਿਹੜੇ ਰੱਬ ਦੇ ਪਿਆਰੀ, ਉਹਨਾਂ ਦੀਆਂ ਵਾਸ਼ਨਾਵਾਂ ਤਾਂ ਹੀ ਸਾਰੀਆਂ ਖਤਮ ਹੁੰਦੀਆਂ ਨਾ, ਕਿਉਂਕਿ ਉਹਨਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ। ਅਤੇ ਭਗਤ ਕਬੀਰ ਜੀ ਨੇ ਫਿਰ ਇਹ ਪਾਵਨ ਸਲੋਕਾਂ ਵਿੱਚ ਇਸ ਕਰਕੇ ਸਮਝਾਇਆ, ਉਹ ਮਾਂਗ ਸਵਾਰੇ ਆਪਣੀ ਉਹ ਸਿਮਰੈ ਹਰ ਨਾਮ, ਉਹ ਜਿਹੜੀ ਮਾਂਗ ਜਿਹੜੀ ਹੈ ਉਹ ਵਾਸ਼ਨਾ ਅਧੀਨ ਆ ਕੇ ਆਪਣਾ ਹਾਰ ਸ਼ਿੰਗਾਰ ਜਿਹੜਾ ਹੈ ਉਹ ਕਰਦੀ ਹੈ, ਅਤੇ ਵਾਸ਼ਨਾਵਾਂ ਹਮੇਸ਼ਾ ਸਾਨੂੰ ਔਗਣਾਂ ਦੇ ਵਿੱਚ ਲੈ ਜਾਂਦੀਆਂ। ਕੱਲ੍ਹ ਵੀ ਆਪਾਂ ਵਾਸ਼ਨਾ ਦੀ ਗੱਲ ਕੀਤੀ ਸੀ ਨਾ, ਭਗਤ ਤ੍ਰਿਲੋਚਨ ਜੀ ਦੇ ਬਚਨਾਂ ਦੀ, ਕਿ ਜਿੱਥੇ ਜਿੱਥੇ ਵੀ ਸਾਡੀ ਵਾਸ਼ਨਾ ਸਾਨੂੰ ਲੈ ਕੇ ਜਾਂਦੀ ਹੈ ਫਿਰ ਅਗਲਾ ਜਨਮ ਜਿਹੜਾ ਉੱਦਾਂ ਦਾ ਹੀ ਮਿਲਦਾ ਹੈ। ਆਪਾਂ ਭਗਤ ਤਰਲੋਚਨ ਜੀ ਦੇ ਸ਼ਬਦ ਸਾਂਝੇ ਕੀਤੇ ਸੀ ਕਿ ਜੇ ਸਾਡੀ ਵਾਸ਼ਨਾ ਮਾਇਆ ਦੇ ਵਿੱਚ ਟਿਕ ਗਈ ਤਾਂ ਅਗਲਾ ਜਨਮ ਸੱਪ ਦੀ ਜੂਨ ਦਾ ਹੈ, ਜੇ ਸਾਡੀ ਵਾਸ਼ਨਾ ਜਿਹੜੀ ਹੈ ਉਹ ਔਰਤ ਦੇ ਵਿੱਚ ਪਰਾਏ ਤਨ ਵਿੱਚ ਟਿਕ ਗਈ ਉਹ ਵੇਸ਼ਵਾ ਦਾ ਸਾਡਾ ਜੀਵਨ ਹੈ, ਜੇ ਸਾਡੀ ਆਪਣੀ ਸੰਤਾਨ 'ਤੇ ਹੀ ਵਾਸ਼ਨਾ ਆ ਕੇ ਖਤਮ ਹੋ ਗਈ ਅਗਲਾ ਸੂਕਰ ਦਾ ਜਨਮ ਹੈ, ਜੇ ਸਾਡੀ ਵਾਸ਼ਨਾ ਘਰ ਮਹਿਲ ਮਾੜੀਆਂ 'ਤੇ ਹੀ ਆ ਕੇ ਰੁਕ ਕੇ ਖਤਮ ਹੋ ਗਈ ਤਾਂ ਫਿਰ ਉਹ ਪ੍ਰੇਤ ਦਾ ਜਨਮ ਹੈ। ਅਤੇ ਆਖਰ ਵਿੱਚ ਭਗਤ ਜੀ ਕਹਿੰਦੇ ਨੇ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ ਬਦ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕਰ ਦੇ ਵਸੈ। ਪਰ ਜਿਹਦੀ ਅੰਦਰ ਆ ਕੇ ਸੋਚ ਜਿਹੜੀ ਪਰਮਾਤਮਾ ਦੇ ਨਾਮ 'ਤੇ ਆ ਕੇ ਟਿਕ ਗਈ, ਨਾਮ ਸਿਮਰਨ ਵਾਲੇ ਪਾਸੇ ਲੱਗ ਗਿਆ ਅਤੇ ਉਹਦੇ ਨਾਮ ਸਿਮਰਦਿਆਂ ਸਵਾਸ ਵੀ ਜਦੋਂ ਬਤੀਤ ਹੋਣਗੇ ਨਾ ਤਾਂ ਫਿਰ ਉਹ ਜੰਮਣ ਮਰਨ ਦੇ ਚੱਕਰ ਵਿੱਚ ਆ ਭੂਤਾਂ ਪ੍ਰੇਤਾਂ ਜਿਹੜੀ ਗੱਲ ਹੁਣੇ ਭਗਤ ਜੀ ਨੇ ਕੀਤੀ ਹੈ, ਨਾ ਉਹ ਸ਼ੂਕਰ ਜੋਨ ਵਿੱਚ, ਨਾ ਉਹ ਸਰਪ ਜੋਨ ਵਿੱਚ, ਨਾ ਉਹ ਪ੍ਰੇਤ ਜੋਨ ਵਿੱਚ, ਨਾ ਉਹ ਵੇਸ਼ਵਾ ਜੋਨ ਵਿੱਚ, ਉਹ ਸਗੋਂ ਬਦਰ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕਿਆਰੇ ਦੇ ਵਸੇ, ਸਗੋਂ ਪੀਤੰਬਰ ਪਰਮਾਤਮਾ ਉਹਦੇ ਹਿਰਦੇ ਦੇ ਵਿੱਚ ਵੱਸ ਜਾਂਦਾ ਹੈ। ਸੋ ਅੱਜ ਵੀ ਭਾਈ ਗੁਰਦਾਸ ਜੀ ਇਹੀ ਗੱਲ ਸਮਝਾਉਂਦੇ ਨੇ ਕਿ ਚੰਦਨ, ਅਗਰ, ਕਪੂਰ, ਕਥੂਰੀ, ਕੇਸਰ, ਇਹ ਸਾਰੀਆਂ ਸੁਗੰਧੀਆਂ ਦੁਨੀਆਂ ਦੇ ਫੁੱਲਾਂ ਦੇ ਇੱਕ ਜੇ ਆਪਾਂ ਕਹਿ ਲਈਏ ਪੇਸਟ ਬਣਾ ਕੇ ਤਨ ਦੇ ਉੱਤੇ ਲਾਈਏ, ਜਿੰਨੀਆਂ ਸੁਗੰਧੀਆਂ ਇਹਦੀਆਂ ਆਉਂਦੀਆਂ ਉਹਦੇ ਨਾਲੋਂ ਵੀ ਜ਼ਿਆਦਾ ਸੁਗੰਧੀ ਨਾਮ ਰਸ ਦੀ ਆ, ਇਹ ਸੁਗੰਧੀਆਂ ਨਾਮ ਰਸ ਦਾ ਮੁਕਾਬਲਾ ਨਹੀਂ ਕਰ ਸਕਦੇ। ਸੋ ਜਿਵੇਂ ਅੱਜ ਭਾਈ ਗੁਰਦਾਸ ਜੀ ਨੇ ਪ੍ਰੇਮ ਰਸ, ਪਰਮਾਤਮਾ ਦੇ ਨਾਮ ਰਸ ਦੀ ਗੱਲ ਕਰਦਿਆਂ ਹੋਇਆਂ ਸਾਨੂੰ ਸਭ ਤੋਂ ਉੱਤਮ ਸੁਗੰਧੀ ਵਾਲਾ ਰਸ ਜਿਹੜਾ ਉਹ ਪਰਮਾਤਮਾ ਦਾ ਨਾਮ ਰਸ ਦੱਸਿਆ ਹੈ, ਅਤੇ ਅਸੀਂ ਵੀ ਸਤਿਗੁਰੂ ਦੇ ਰਾਹੀਂ, ਸਤਿਗੁਰੂ ਦੇ ਉਪਦੇਸ਼ ਦੇ ਰਾਹੀਂ, ਨਾਮ ਰਸ ਦੇ ਰਾਹ ਨਾਲ, ਚਾਹੇ ਸਿਮਰਨ ਦੀ ਦਾਤ, ਕੀਰਤਨ ਦੀ ਦਾਤ, ਪਾਠ ਦੀ ਦਾਤ ਜਾਂ ਕਥਾ ਦੇ ਦੁਆਰਾ ਹਰ ਵੇਲੇ ਪਰਮਾਤਮਾ ਦੇ ਨਾਮ ਰਸ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀਏ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾ ਜੀ, ਸਤਿਸੰਗ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ, ਜੋ ਕਿ ਆਪ ਸਭ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਗੁਰਮੁਖ ਪਿਆਰਿਆਂ ਨਾਲ ਮਿਲ ਕਰਕੇ ਵਾਹਿਗੁਰੂ ਸਿਮਰਨ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਦਾ ਨਿੱਕ ਮਾਣ ਰਹੀ ਗੁਰੂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਤਸੰਗ ਜੀ, ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ੀ ਫਤਿਹ ਸਾਂਝੀ ਕਰੀਏ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਬਹੁਤ ਹੀ ਵੱਡੇ ਪਾਕ ਜੋ ਗੁਰੂ ਸਾਹਿਬ ਦੀ ਪਾਰ ਬਖਸ਼ਿਸ਼ ਦੁਆਰਾ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਆਪੇ ਸੰਗਤ ਸਦ ਬਹਾਲ ਹੈ, ਆਪੇ ਵਿਦਾ ਕਰਾਵੈ। ਮਹਾਰਾਜ ਕਹਿੰਦੇ ਜਿਨ੍ਹਾਂ ਜੀਵਾਂ 'ਤੇ ਮੈਂ ਕਿਰਪਾਲੂ ਦਿਆਲੂ ਹੋ ਜਾਂਦਾ, ਕਹਿੰਦੇ ਉਹਨਾਂ ਨੂੰ ਸੰਗਤ ਵਿੱਚ ਲੈ ਕੇ ਆਉਣਾ, ਕਹਿੰਦੇ ਸੰਗਤ 'ਚ ਲਿਆ ਕੇ ਆਪਣਾ ਨਾਮ ਜਪਾਉਣਾ। ਕਿਉਂਕਿ ਨਾਮ ਜਪਣਾ ਮਹਾਰਾਜ ਕਹਿੰਦੇ ਆਪਣੇ ਭਲੇ ਲਈ ਹੈ। ਇੱਕ ਨਾਮ ਆ ਜਿਹਨੇ ਸਾਡਾ ਭਲਾ ਕਰਨਾ, ਸਾਡਾ ਆਪਣਾ ਭਲਾ। ਇਹ ਮਾਲਕਾ ਦਾ ਨਾਮ ਜੀਵ ਆਪਣੇ ਲਈ ਜਪਦਾ, ਤਦੇ ਮਹਾਰਾਜ ਸਮਝਾਉਂਦੇ ਨੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਕਹਿੰਦੇ ਸਦਾ ਹੀ ਮਾਲਕ ਦੇ ਨਾਲ ਰਹਿ, ਰਹੇਗਾ ਉਦੋਂ ਜਦੋਂ ਇਹਦੇ ਮਨ ਦੀ ਮੈਲ ਲੱਥ ਜਾਵੇਗੀ, ਜਦੋਂ ਇਹ ਮਨ ਪਿਓਰ ਹੋ ਜਾਏਗਾ। ਉਹਦੇ ਲਈ ਮਹਾਰਾਜ ਕਹਿੰਦੇ ਸਿਮਰਨ ਕਰੋ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕਹਿੰਦੇ ਸਿਮਰ ਕਰੋਗੇ ਕਹਿੰਦੇ ਸੁੱਖ ਮਿਲੇਗਾ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਕਹਿੰਦੇ ਮਾਲਕ ਦਾ ਨਾਮ ਜਿਹਨੇ ਤੇਰੇ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ, ਇਹ ਮਾਲਕ ਦਾ ਨਾਮ ਜਿਹਨੇ ਮਨ ਨੂੰ ਪਿਓਰ ਕਰਨਾ। ਪ੍ਰਭ ਕੈ ਸਿਮਰ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹੀ ਸਮਾਏ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਸਤਿਗੁਰ ਸੱਚਾ ਪਾਤਸ਼ਾਹ ਜੀ ਨੇ ਸਮੇਂ ਬਖਸ਼ਿਆ, ਆਓ ਸਾਰਿਆਂ ਨੇ ਰਸਨਾ ਦੁਆਰਾ ਬੋਲ ਕੇ ਜਪਣਾ, ਸਾਰੇ ਸਿਮਰਨ ਦਾ ਜੁੜੀਏ, ਕਰੋ ਕਿਰਪਾ ਜੀ। ਆਓ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

गुरु वाहे गुरु वाहे गुरु।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਸਤਸੰਗ ਦੀਆਂ ਘੜੀਆਂ ਬਖਸ਼ੀਆਂ ਨੇ। ਗੁਰੂ ਨੇ ਆਪਣੀ ਗੋਦ ਵਿੱਚ ਬਿਠਾ ਕਰਕੇ ਆਪਣਾ ਨਾਮ ਜਪਾਇਆ, ਕੋਟਾਨ ਕੋਟ ਸ਼ੁਕਰ ਸਕਾਲ ਪੁਰਖ ਵਾਹਿਗੁਰੂ ਦਾ, ਜਿਨ੍ਹਾਂ ਨੇ ਸਾਡੇ ਕਲਯੁਗੀ ਜੀਵਨ 'ਤੇ ਰਹਿਮਤ ਬਖਸ਼ਿਸ਼ ਕੀਤੀ ਹੈ। ਸੋ ਗੁਰਪਿਆਰੀ ਸਤਸੰਗ ਜੀ ਦੀ ਸੇਵਾ ਪ੍ਰਵਾਨ ਕਰਨੀ ਜੀ, ਮਿਹਨਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਕਾਲ ਪੁਰਖ ਵਾਹਿਗੁਰੂ, ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ, ਵਾਹਿਗੁਰੂ ਕੀ ਸੰਗਤ ਬਖਸ਼ਣ ਜੋ ਹੈ ਬਖਸ਼ ਲੈਣਾ ਜੀ। ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਉਤੀ ਜੀ ਸਹਾਇਵਾਰ, ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਉਤੀ ਸਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ, ਤੇਗ ਵਾਹੀ ਦੇਖ ਕੇ ਅੰਡਿਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਭਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ, ਆਪ ਜੀ ਦੀ ਕਿਰਪਾ ਦਾ ਸਦਕਾ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ, ਪਾਵਨ ਲੜੀਵਰ ਕਥਾ, ਗੁਰਮਤਿ ਵਿਚਾਰਾਂ, ਵਾਹਿਗੁਰੂ ਸਿਮਰਨ ਸੰਗਤੀ ਰੂਪ ਦੇ ਵਿੱਚ ਹੋਏ ਹਨ। ਸਤਿਗੁਰੂ ਕਿਰਪਾ ਕਰਨੀ, ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ, ਸਭ ਸੰਗਤਾਂ ਦੀ ਹਾਜ਼ਰੀ, ਤਿਲ ਫੁਰ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਇਸ ਵੇਲੇ ਦੀਵਾਨਾਂ ਦੀ ਸਮਾਪਤੀ ਜੀ ਦੀ ਅਰਦਾਸ, ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ, ਸੁੱਖ ਹੋਵੇ ਨਾਮ ਚਿਤਿਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ,

ਐਸੀ ਆਰਤੀ ਹੋਏ ਪਵ ਖੰਨਾ ਤੇਰੀ ਆਰਤੀ

ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸਵਾਰਥੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋਵੰਦ ਨੂੰ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ, ਜਾ ਤੇ ਤੇਰੇ ਨੂੰ ਵਾਸਾ। ਰਾਗ ਗੌੜੀ ਪੂਰਵੀ ਮਹਲਾ ਚੌਥਾ, ਕਾਮ ਕ੍ਰੋਧ ਨਦਰ ਬੋ ਭਰਿਆ, ਨਰ ਸਾਧੂ ਖੰਡਲ ਖੰਡਾਰੀ, ਪੂਰਬ ਲਿਖਤ ਲਿਖੇ ਗੁਰੂ।

0: ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ
1: ਫਤਿਹ। ਤੁਧਿਆ ਗੈ ਅਰਦਾਸ ਹਮਾਰੀ,

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾ ਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਜੀ। ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਰਹਿਣ ਆਈ ਹੈ ਸਤਿਗੁਰੂ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ।

ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦਾ ਸ਼ਾਹ ਜਿਸ ਪਾਸ

ਵਾਹਿਗੁਰੂ ਜੀ ਕੀ ਫਤਿਹ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਪ ਔਰ ਸੱਚ ਜੁਗਾਰ ਸੱਚ ਹੈ ਵੀ ਸੱਚ ਨਾਨਕ ਹੁਸੀ ਵੀ ਸੱਚ ਸੋਚੈ ਸੋਚਣ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਬਈ ਜੇ ਲਾਏ ਰਹਾਂ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਬਣੀਆਂ ਪਾਰ ਸਹਿਸ ਸਿਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾ

ਕਥ ਕਰ ਕਥੀ ਕੋਟੀ ਗੁਰਕੋਟਾ ਦੀਂਦਾ ਦੇ ਲੈਂਦੇ ਥਕ ਪਾਏ ਜੁਗਾ ਜਗੁੰਦਰ ਕਾਹੀ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਸ਼ਾ ਵੀ ਪ੍ਰਭਾਵ ਸਾਚਾ ਸਾ

ਸਰਬਰਮਾ ਇੰਦ ਸੁਣਿਆ ਮੁਖ ਸਲਾਹ ਹਨੁਮੰਦ ਸੁਣਿਆ ਜੋਗਾ ਜੁਗਤ ਤਨਵੀਦਾ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਭਾਵਕਾ ਨਾਸ ਸੁਣਿਆ ਸਤਸੰਦੋ ਗਿਆਨ ਸੁਣਿਆ

ਸੁਣਿਆ ਸਰਾਂਗੁਣ ਕੀ ਕਹਾ, ਸੁਣਿਆ ਸ਼ੇਖ ਪੀਰ ਪਾਸ਼ਾਹ, ਸੁਣਿਆ ਦੇ ਭਾਵੀ ਰਾਵ, ਸੁਣਿਆ ਆਤ ਵੀ ਸਗਾਵ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂ ਭਾਵ ਕਾ ਨਾਸ, ਮੰਨੇ ਕੀ ਕਰ ਕਹੀ ਨਾ ਜਾਏ, ਜੇ ਕੂ ਕਹਿ ਪਿਛਿਆ ਪਾਛੁਤਾਏ, ਕਾਗਦ ਕਲਮ ਨਾ ਲਿਖਣ ਹਾਰ,

ਜੋ ਲੇਖਾ ਲਿਖ ਜਾਣਾ ਹੋਵੇ ਲੇਖਾ ਲਿਖਿਆ ਕੀਤਾ ਹੋਵੇ ਕੀਤਾ ਤਾਂ ਸਵਾਲ ਰੂਪ ਗੇਤੀ ਦਾ ਜਣੇ।

ਅਸੰਘ ਚੂਰ ਹਰਾਮ ਘੂਰਾ ਸੰਘੀ ਅਮਰ ਕਰ ਜਾਹੀ ਜੂਰ ਸੰਘ ਗਾਲ ਵੜ ਹੱਥਿਆ ਕਮਾਏ ਅਸੰਘ ਪਾਪੀ ਪਾਪ ਕਰ ਜਾਹੇ ਅਸੰਘ ਕੂੜਿਆਰ ਕੂੜੇ ਫਿਰਾਹੇ ਸੰਘ ਮਰੇਸ਼ ਮਰ ਪੱਖ ਖਾਏ

ਭਰੀਆ ਹੱਥ ਬੈ ਤਨ ਦੇ ਪਾਣੀ ਧੂਤਾ ਉੱਤਰ ਸੋ ਖੇ ਮੂੰਹ ਮਲੀ ਤੀ ਕੰਬੜ ਹੋਏ ਦੇ ਸਾਬੂਨ ਲਈ ਆਏ ਉਤੋਂ ਇਹ ਭਰੀਆ ਮਿਲਵਾ ਪਾਂਗਾ ਸੰਗੇ ਉਤੋਂ ਪੈ ਨਾਵਾਂ ਕਰਾਂ।

ਕਮਨ ਸਿਰ ਧੀ ਮਾਵ ਕਮਨ ਜਿਤ ਹੁਆ ਆਕਾਰ ਵੀ ਨ ਪਾਈਆ ਪੰਡਤੀ ਜੇ ਹੁਵੈ ਲੇ ਬੁਰਾਣ ਵਕਤ ਨ ਪਾਇਓ ਕਾਤੀਆਂ ਜੇ ਲਿਖਾਂ ਲੇ ਕੁਰਾਨ ਥਿਤ ਵਾਰਨਾ ਜੋਗੀ ਜਾਣੈ ਰੁੱਤ ਮਾਉ ਨਾ ਕੋਈ ਜਾਂ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਉਂ ਕਰੇ ਆਖਾ ਕਿਉਂ ਸਾਲਾਹੀ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਮੁੱਦਾ ਸਾਹਿਬ ਵੱਡੀ ਨਾਹੀ ਕੀਤਾ ਜਾਖਾ ਹੋਵੈ।

ਸਾਲਾਹੀ ਇਤੀ ਸੁਰਤਨ ਪਾਈਆ ਨਦੀਆਂ ਤੈ ਬਹਾ ਪਵੈ ਸਮੁੰਦਰ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤਰਲਾ ਹੋਮਨੀ ਜੇ ਤੇ ਮਨੋ ਨ ਵਿਸਰੈ ਅੰਦਰ ਸੁਪਤੀ ਕੈ ਨਯੰਦੇ ਅੰਦਰਾ ਕਰਣਾ ਦੇ ਨਯੰਦੇ ਅੰਦਰਾ ਵੇਖਣ ਸੁਣ ਨਯੰਦੇ ਅੰਦਰ ਜਾਪਾ ਕੈ ਮਨ ਮੰਤ ਅੰਦਰ ਜਾਪੈ ਕੀਤਾ ਆਕਾਰ ਅੰਦਰ ਜਾਪੈ ਪਾਰਾ ਵਾਰ ਅੰਧਕਾ ਕੀਤੇ ਬਿਰਲਾ ਹੇ ਤਾਂ ਕਿ ਅੰਦਰ ਪਾਏ ਜਾਏ ਇਹੋ ਅੰਦਰ ਜਾਣਾ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੀ ਉਮਰੀ ਉੱਚਾ ਨਾਉ

ਬੰਦ ਖਲਾਸੀ ਪਾਣੈ ਹੋਵੇ ਹੋਰ ਆਖਣ ਸਿੱਕਾ ਕੋਵੇ ਜੇ ਕੋ ਖਾਏ ਗਏ ਆਖਣ ਪਾਈ ਉਹ ਜਾਣੈ ਜਿੱਦੀਆਂ ਮੋਏ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਪੇ ਕੇ ਜਿਸ ਨੂੰ ਬਖਸ਼ੇ ਸੁਸਾਲਾ।

ਆਖੈ ਈਸਰੀ ਆਖੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਦੇਵ ਆਖ ਹੈ ਸੂਰ ਨਾਰ ਮੁੰਡਨ ਸੇਵ ਕੀਤੇ ਆਖ ਆਖਣ ਬਾਹੀ ਕੀਤੇ ਕਹਿ ਕਹਿ ਉੱਠੜ ਜਾਏ ਕੀਤੇ ਗੀਤੇ ਹੋ ਕਰੀਤਾ ਆਖਣ ਸੁੱਖਾ ਕੀ ਗੇ ਜੀਵਨ ਬਾਬਾ ਦੇ ਮਨੋਏ ਨਾਨਕ ਜਾਣਾ

ਸਭਾ ਸਰਬ ਸੰਭਾਲੇ ਵਾਜੇ ਨਾਦਾਂ ਨੀਗਾ ਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਬਰੀ ਸੁਮ ਕਹੀਣ ਕੇਤੇ ਗਾਮਨ ਹਾਰੇ ਗਾਵੈ ਤੁਹਨੋਂ ਪਾਉਣ ਪਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਬਾਰੇ ਗਾਵੈ ਚੇਤ ਗੁਪਤ ਲਿਖ ਜਾਣਾ ਨਿਖਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਕਾਮ ਅਨੁਸਾਰ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਬਲੰਦਰ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨਾ ਸੁਰਗਾ ਮਛ ਬਿਆਲੇ ਗਾਵਨ ਰਤਨੇ ਪਾਏ ਦੇਰੇ ਅਰਸਰ ਦੀਥ ਨਾਲੇ

ਪੁੱਤਰ ਸਾਲੇ ਹੋਰ ਕੀਤੇ ਗਾਮਨ ਸੀਮਾ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਨਿੰਦਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਹਿ ਦੀ ਵਡਿਆਈ।

ਮੁੰਦਾ ਸੰਦੋ ਸਰਮ ਬਾਜੂਰੀ ਧਿਆਨ ਕੀ ਗ੍ਰਹਿ ਮਹਿਬੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਰ ਜਮਾਤ

ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਗ ਨਿੰਦ ਕੀਤੀਆਂ ਸੁਰਤੀ ਸੇਵਾ ਕੀਤੇ ਨਾਨਕੇ ਅੰਦਰ ਅੰਤਰ।

ਅਛੁਤਾਈ ਤਿੱਥਾ ਕਰੀਏ ਸੁਰਤ ਮਤ ਮਨ ਬੁੱਧ ਤਿੱਥਾ ਕਰੀਏ ਸੁਰਾਂ ਸਦਾ ਕੀ ਸੁਰਤ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਤ ਮਹਾਂਬਲ ਸੂਰ ਤਿਨ ਮੈ ਰਾਮ ਰਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨ ਠਾਗੇ ਜਾਹੇ ਜਿਨ ਕਾ ਰਾਮ ਸੈ ਮਨ ਮਾਏ ਤਿੱਥਾ ਭਗਤ ਵਸੇ ਕੇ ਲੋਆ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖਾ ਨਦਰ ਨਿਹਾ ਤਿੱਥਾ ਅਖੰਡ ਮੰਡਲ ਵਰਬੰਡ ਜੇ ਕੋ ਕਥਾ ਤਾਂ ਅੰਦਰ ਅੰਦ ਤਿੱਥਾ ਲੋ ਲੋ ਆਕਾਰ ਜੇ ਬਾ ਜੇ ਬ ਹੁਕਮ ਤਿਵ ਤਿਵਕਾਰ

ਹੂ ਕਹਿ ਨ ਸਕਤ ਕਿਹੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਅਮਤੂਜ ਕਿਹਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਨ ਗਣਿਜੈ

ਆਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮ ਨਮਸਤੰਗਾ ਧਰਮ ਨਮਸਤੰਗਾ ਨਾਮ ਨਮਸਤੰਗਾ ਧਾਮ ਨਮਸਤੰਗਾ ਜੀਤੇ ਨਮਸਤੰਗਾ ਬੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੋਏ ਕੈ ਨਮਸਤੰਗਾ ਨੇਕੈ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਦਰਮਾਨੇ ਨਮਸਤੰਗ ਨਿਦਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਦਰਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਜਬੇ ਨਮਸਤੰਗ ਨਮਸਤਸਤ ਅਜਬੇ ਆਦੇਸੰਗ ਆਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਵਰੂਪੇ ਨਮੋ ਸਰਾਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਬਾਲੇ ਨਮਸਤਸ ਦੇਵ ਨਮਸਤੰਗ ਅਭਿਵ ਨਮਸਤੰਗ ਅਜਨਮੇ ਨਮਸਤੰਗ ਸੁਬਰਮੇ ਨਮੋ ਸਰਬ ਗੌਣੇ ਨਮੋ ਸਰਾ ਪੌਣੇ ਨਮੋ ਸਰਵਰੰਗੇ ਨਮੋ ਸਰਾ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਭਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਧੰਦੇ ਨਮੋ ਸਰਾ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤਸਤ ਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੁਖੰ ਨਮੋ ਸਰਾ ਭੁਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਾ ਪਾਲੇ

ਵਖਰਾ ਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਾ ਪਾਲੇ ਨਮੋ ਸਰਬ ਗੌਣੇ ਨਮੋ ਸਰਾ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ

ਨਮੋ ਜੋ ਜੁਗੇਸ਼ਵਰੰ ਪਰਮ ਸਿੱਧੀ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤਰ ਪ੍ਰਾਣੀ ਨਮੋ ਸ਼ਸਤਰ ਪਾਣੀ ਨਮੋ ਅਸਤਰ ਬਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਆ ਪਰਮੀ ਆ ਭੋਗੀ ਆ ਭੁਗਦੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਦੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਧਰਮੇ

ਪਾਲਨ ਅਸ਼ੇਦੀ ਅਭੇਦੀ ਅਨਾਮੰਗਾ ਕਾਮ ਸਮਸਤੋ ਬਰਾਜੀ ਸਮਸਤਸਤ ਧਾਮ ਦੇ ਰਾਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੀ ਹੈ ਪ੍ਰਭੂ ਹੈ ਜੂ ਹੈ ਦੀਸ ਹੈ ਭੇਸ ਹੈ ਭੁਜੰਗ ਪ੍ਰਿਆਰ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਾਤੀ ਨਦਾਨੇ ਨਮਸਤਮੰਗ ਨਰਨਾਥੇ ਨਮਸਤਮੰਗ ਪਰਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਬਦੇਸੇ ਨਮੋ ਸਰਾਬੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਮ੍ਰੀਤ ਮ੍ਰੀਤੇ ਨਮੋ ਰੁਖ ਰੁਖੇ ਨਮੋ ਸੋ ਸੋਕੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬਜੀਤੰ ਨਮੋ ਸਰਾ ਪੀਤੰ ਨਮੋ ਸਰਬ ਗਿਆਨੰ ਨਮੋ ਬ੍ਰਹਮਤਾਨ ਨਮੋ ਸਰਾ ਮੰਤਰੰ ਨਮੋ ਸਰਬਜੰਤਰੰ ਨਮੋ ਸਰਬਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਬਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਪਜੇ ਸਮਸਤੰ ਬਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਦ ਸਿਦੰ ਨਿਵਾਸੀ ਚਰਪਣ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਆਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤਰਾਣ ਸਰਬਾਂ ਭਗਤਾ ਸਰਬਾਂ ਜੁਗਤਾ ਸਰਬੰਗ ਦੇਵੰ ਸਰਬੰ ਭੇਵੰ ਸਰਬੰ ਕਾਲੇ।

ਪਰਮਾ ਸਦਾ ਮੰਦਾਇ ਏਕ ਮੂ ਤਨੇ ਦਰਸ਼ਨਾ ਕੀਂਦ ਰੂਪਨ ਏਕਾ ਖੇਰ ਖੇਲਾ ਖੇਲ ਖੇਲਣੇ ਅੰਤ ਕੋ ਬਰੇਕ।

ਮੁਕਤ ਪੂਰਨ ਪੁਰਖਾ ਪਾਰ ਸਰਾ ਵਿਸ਼ਵ ਰਚਿਓ ਸਵਾਮ ਬਾਬਾ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇ ਧਰਮਤਾ ਸੁਪਰਮ ਰਹਿ ਭੂਤਲਖ ਬੇਸ਼ ਅੰਗਰਾ ਨਰੰਗ ਜਾ ਕੇ ਜਾਤ ਪਾ ਨਾਮ ਗਰਭ ਗੰਜਾ ਦੁਸ਼ਟ ਬੰਜਨ ਮੂਦਾਏ ਕਾਮ ਆਪ ਰੂਪ ਅਮੀਗਨ ਉਸਤੇ ਪੁਰਖ ਵਧੂਤਾ ਗਰਭ ਗੰਜਨ ਸਰ ਭੰਜਨ ਯਾਦ ਰੂਪ ਅਸੂਤ ਅੰਗਹੀਨ ਭੰਗ ਨਾਤਮਏ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਦੇਨ ਵੇਖ

ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਬ੍ਰਿਆਦ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ।

ਨਾ ਚਿੱਤਰਾ ਨਮਿੱਤਰਾ ਪਰੇ ਹੈ ਪਵਿੱਤਰਾ ਪ੍ਰਥੀਸਾ ਆਦੀਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਸ਼ੰਦ ਵੈ ਪ੍ਰਸਾਦ ਕੇ ਆ ਛਿਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮਾ ਕੇ ਆ ਭੰਜ ਪਰਮਾ ਕੇ ਆ ਭਿਜ ਲੋਕਾ ਕੇ ਅਵ ਆਦਿਤ ਸੋਕਾ ਕੇ ਅਵਧੂਤ ਮਰਨਾ ਕੇ ਵਿਭੂਤ ਕਰਨਾ ਕੇ ਰਾਜਨ ਪ੍ਰਭਾ ਹੈ ਕੇ ਧਰਮੰ ਦੁਜਾ ਹੈ ਕੇ ਆਸ਼ੋਕ ਮਰਨਾ ਕੇ ਸਰਬਾਇ ਅਪਰਨਾ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ

ਕੇ ਰਾਜ ਕਰਹੀਮ ਹੈ, ਕੇ ਕਰਮੰ ਕਰੀਮ ਹੈ, ਕੇ ਸਰਬੰ ਕਰੀ ਹੈ, ਕੇ ਸਰਬੰ ਦਰੀ ਹੈ, ਕੇ ਸਰਵੱਤਰ ਮਾਨਿਆ, ਕੇ ਸਰਵੱਤਰ ਦਾਨਿਆ, ਕੇ ਸਰਵੱਤਰ ਗਾਉਣੇ, ਕੇ ਸਰਵੱਤਰ ਭਾਉਣੇ, ਕੇ ਸਰਵੱਤਰ ਦੇਸਾ, ਕੇ ਸਰਵੱਤਰ ਬੇਸਾ, ਕੇ ਸਰਵੱਤਰ ਰਾਜਾ, ਕੇ ਸਰਵੱਤਰ ਸਾਜਾ, ਕੇ ਸਰਵੱਤਰ ਦੀਨਾ, ਕੇ ਸਰਵੱਤਰ ਨੀਨਾ, ਕੇ ਸਰਵੱਤਰ ਜਾਹੋ, ਕੇ ਸਰਵੱਤਰ ਪਾਹੋ, ਕੇ ਸਰਵੱਤਰ ਦੇਸਾ, ਕੇ ਸਰਵੱਤਰ ਬੇਸਾ, ਕੇ ਸਰਵੱਤਰ ਕਾਲਾ, ਕੇ ਸਰਵੱਤਰ ਪਾਲਾ, ਕੇ ਸਰਵੱਤਰ ਹੰਤਾ, ਕੇ ਸਰਵੱਤਰ ਗੰਤਾ, ਕੇ ਸਰਵੱਤਰ ਪੇਖੀ, ਕੇ ਸਰਵੱਤਰ ਪੇਖੀ, ਕੇ ਸਰਵੱਤਰ ਕਾਜਾ, ਕੇ ਸਰਵੱਤਰ ਰਾਜਾ, ਕੇ ਸਰਵੱਤਰ ਸੁਖ, ਕੇ ਸਰਵੱਤਰ ਭੁੱਖ, ਕੇ ਸਰਵੱਤਰ ਤ੍ਰਾਣ, ਕੇ ਸਰਵੱਤਰ ਪ੍ਰਾਣ, ਕੇ ਸਰਵੱਤਰ ਦੇਸਾ, ਕੇ ਸਰਵੱਤਰ ਪੇਸਾ, ਕੇ ਸਰਵੱਤਰ ਮਾਨਿਆ, ਸਦਾ ਪ੍ਰਦਾਨਿਆ, ਕੇ ਸਰਵੱਤਰ ਜਾਪਿਆ, ਕੇ ਸਰਵੱਤਰ ਥਾਪਿਆ, ਕੇ ਸਰਵੱਤਰ ਭਾਨ, ਕੇ ਸਰਵੱਤਰ ਮਨ, ਕੇ ਸਰਵੱਤਰ ਇੰਦਰਾ।

ਸਰਬਣਸ਼ਾਨਦਵਾਰ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਧਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤਰਾਣੰ ਸਰਬੰਗ ਕਰਮਾ ਸਰਬੰਗ ਧਰਮੰ

ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਬੂਦੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਵਿਬੂਦੇ ਅਨੰਗੀ ਅਨਾਮੇ ਦਰਭੰਗੀ ਦਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੁੱਤਰਾ ਨ ਪੁੱਤਰਾ ਨ ਸੱਤਰਾ ਨ ਮਿੱਤਰਾ

ਕਿ ਹਾਜ਼ਰ ਹਜ਼ੂਰ ਹੈ ਮਿਸਰ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਸੰਚਰਾਗ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਿੰਦ ਹੈ ਕਰੀਮਲ ਕਮਾਲ ਹੈ ਕਿ ਸੰਜਮਾਲ ਹੈ ਗਨੀਮਲ ਖਿਰਾਜ ਹੈ ਗਰੀਬਲ ਨਵਾਜ ਹੈ ਹਰੀ ਫੁਲ ਸ਼ਿਕਨ ਹੈ ਰਾਸਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤਨ ਨਿਵਾਸ ਹੈ ਅਗੰਜਲ ਅਗਨੀਮ ਹੈ ਰਜਾਇਕ ਰਹੀਮ ਹੈ ਸਮਸਤਲ ਜੁਬਾ ਹੈ ਕਿ ਸਾਹਿਬ ਖਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤਨ ਨਿਵਾਸ ਹੈ ਸਰਬਲ ਗਵਨ ਹੈ ਮੀਸਲ ਦਰਵਨ ਹੈ

ਸਿੰਘ ਜੁਰਤ ਜਮਾਲ ਹੈ ਕੀ ਅਚਲੰਗ ਪ੍ਰਕਾਸ਼ ਸਿੰਘ ਮਿੱਤੂ ਸੁਭਾਸ ਹੈ ਕੀ ਅਜਬਾ ਸਰੂਪ ਹੈ ਮਿੱਤੂ ਬਬੂਤ ਹੈ ਮਿੱਤੂ ਬਸਾ ਹੈ ਕੀ ਆਤਮ ਪ੍ਰਭਾ ਹੈ ਕੀ ਅਚਲੰਗ ਅਨੰਗ ਹੈ ਮਿੱਤੂ ਅਭੰਗ ਹੈ।

ਕਾਲੀ ਹੈ, ਕਲ ਖੰਡਨ ਹੈ, ਮੈਂ ਮੰਡਨ ਹੈ, ਜਗਤ ਈਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬੋ ਬਾਰਨ ਹੈ, ਤ੍ਰਿਤ ਕੀ ਧਰਨ ਹੈ, ਜਗ ਕੀ ਕਰਨ ਹੈ,

ਕਰਿਓ ਕਰ ਜੋਗ ਜਦੀਕੇ ਸੂਰ ਸਰਾਰਦਨ ਸੁਧ ਸੁਧਾਰਕ ਸੰਤ ਸਮੂਹਾ ਨੇਕ ਮਤੀਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਲਕੂ ਨਾ ਦੇਖੀਏ ਪ੍ਰਾਮ ਮਤੀਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਕੂਟ ਤਰੰਗ ਕੁਰੰਗ ਸਿਕੂ ਦਤਾ ਪੌਣ ਕੇ ਕੌਣ ਕੋ ਜਾਤਨ ਮਾਰੇ ਪਾਰੀ ਭਜਾਨ ਕੇ ਭੂ ਬਲੀ ਬੇਨਾਵਨ ਸੀਸਣਾ ਜਾਤ ਵਿਚਾਰੇ

ਸੁਧ ਸਪਾ ਦੁਰੰਦ ਬਹਾ ਸੁਸਾ ਸੁਨਾ ਦੁਰਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰਾ ਰੀਨ ਮਰੂਰ ਮਵਾਸਨ ਮਾਤਿਮ ਦੰਗਨ ਮਾਨ ਮਲੈਂਗੇ ਸ਼੍ਰੀ ਪਾ ਸ਼੍ਰੀ ਭਗਵਾਨ।

ਹੋਰ ਤਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗੜੇ ਗਡਾਨ ਕੇ ਤੂੜ ਨਹਾਰ ਸੋ ਬਾਤਨ ਹੀ ਜਗਚਾ ਲਵਈਆ ਸਾਹਿਬਾ ਸ਼੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁਵੇਕ ਦਵਈਆ ਦਾਨ ਮਦੇਵ ਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਥ ਪੈਂਗੇ ਪੁਨ ਪਰਤਾ ਪਨ ਬਾੜ ਜੈ ਤੁਨ ਪਾਪਨ ਗੀ ਪਾ ਪੁੰਜਖ ਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਵੈ ਅਵਲੋ ਚ ਪੈਂਗੇ ਮਾਨਵ ਇੰਦਰ ਗਜਿੰਦਰ ਨਰਾਥਬ ਜੌਨ ਤਰਲੋ ਕੋ ਰਾਜ ਕਰੇਂਗੇ ਕੂੜ ਸ਼ਨਾਨ ਗਜਾਦਿਕ ਦਾਨਾ ਨੇ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸਰ ਵਿਸ਼ਨੁ ਸਚੀ ਪਦੇ ਅੰਤ ਬਸੀ ਜਾਂ ਪਾ ਪਰੇਂਗੇ ਜੇ ਨਰ ਸ਼੍ਰੀ ਪਰ ਕੇ ਪ੍ਰਸ

ਬਾਸ ਕੀਓ ਬਿਖਿਆਨ ਸੋ ਬੈਠਕੈ, ਐਸੇ ਹੀ ਐਸੇ ਸੋ ਬੈ ਸਮਤਾਇਓ। ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਆ ਤੁਨ ਪ੍ਰਾਪਾਇਓ। ਕਾਹੂ ਲੈ ਪਾਹਨ ਬੂ ਤਰਿਓ, ਸਿਰ ਕਾਹੂ ਲੈ ਲਿੰਗਰੇ ਲੜਕਾਇਓ। ਕਾਹੂ ਲਖਿਓ ਹਰ ਵਾਚੀ ਦਿਸਾ ਮੈਂ, ਕਾਹੂ ਬਛਾ ਕੋ ਸੀ ਸੁਨਵਾਇਓ। ਕਹੂ ਬਤਾਨ ਕੋ ਬੂਜਤ ਹੈ, ਬਸ਼ਕੂ ਮਿਰ ਤਾਨ ਕੋ ਬੂਜਨ ਤਾਇਓ।

ਕੀ ਪੀਰ ਪਛਾਨਾ, ਕੜ ਕੜ ਕੀ ਪੜ ਪੜ ਕੀ ਜਾਨਾ, ਜਬਦ ਕਰਾ ਕਰਾ ਕਰਤਾਰਾ, ਪ੍ਰਜਾ ਤਰ ਤਵ ਦੇ ਅਪਾਰਾ, ਜਾਬ ਆ ਕਰਖ ਕਰਤ ਹੋ ਕਬੂ, ਤੁੰਬੈ ਮਲਦ ਦੇ ਤਰਸਨ ਹੂੰ ਜੇਤੇ, ਬਦਨ ਸਿਹਟ ਸਭ ਤਾਰੈ, ਆਪੇ ਆਪਣੀ ਬੂਜ ਚਾਰੈ,

ਏਕਾ ਕੈਦ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਭੇਵ ਆਪ ਆਪਣੀ ਬੁੱਧਾ ਜੀਤੀ ਬਰਨਤ ਭਿੰਡ ਭਿੰਨ ਦੇਤੀ ਤੁਮਰਾ ਲਖਾ ਨ ਜਾਏ ਬਸਾਰਾ।

ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰਪੈ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਅਨ ਕੋਸ਼ਾ ਕਰਤਾ ਸ਼੍ਰੀਆ ਤੁਲਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਅਰਕਾਲਾ ਮਨ ਬਾਂਸ਼ਦ ਫਲ ਪਾਵੈ ਸੋਈ ਦੂਨੰਦ ਸਾਹਿਬ ਆਪਦ ਕੋਈ ਅੜੇਲਾ ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ

ਦੇ ਤੁਮਰੇ ਤਬ ਦੇ ਕੋ ਆਖਦਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਵੇਰ ਸਵੈ ਬਾਭੇਦ ਕਹਿ ਹਮ ਏਕ ਨ ਜਾਨਿਓ।

ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੀਰਿਆ ਤੂੰ ਸਦਾ ਰਹੁ ਹਰਨਾਲੇ ਹਰਨਾ ਰਹੁ ਤੂੰ ਮਨ ਮੇਰੇ ਦੁਖ ਸਭ ਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰਾ ਸੁਆਮੀ ਸੁਖ ਮਨੋ।

ਬਾਜੂ ਕਿਆ ਕਰੇ ਵਿਚਾਰੀਆ, ਤੁਦ ਬਾ ਸਮਰੱਥ ਹੋਏ ਨਾਈ, ਕਿਰਪਾ ਕਰਮਨ ਵਾਰੀਆ, ਏਸ ਨਾਉ ਉਰਥਾਉ ਨਾਈ।

ਹੁਕਮ ਨਿਹਾ ਪਾਈਆ ਹੁਕਮ ਨਿਹਾ ਗੁਰੂ ਕੇਰਾ ਕਾਵ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋ ਕਥਿਓ ਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਬ੍ਰਹਮ ਬੁਲਾਇਆ ਮਾਇਆ ਤਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈ

ਖਾਣ ਆਏ। ਆਖਾ ਤਾਂ ਵੇਖਾ ਸਭ ਤੂੰ ਹੈ ਜਿਨ ਜਗਤੋਂ ਪਾਇਆ, ਕਹੈ ਨਾਨਕ ਤੂੰ ਸਦਾ ਗਮ ਹੈ ਤੀਰਾ ਅੰਦਰ ਪਾਇਆ। ਸੋਰ ਨਾਰ ਮੁਨਜਰੀ ਅੰਮ੍ਰਿਤ ਖੂਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ।

ਵਾਹੇ ਤਮ ਚੱਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੇਵ ਤੂੰ ਚਲਾ ਹਿੰਦ ਵਾ ਚੱਲਾ, ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਨ ਨਾਮ ਲਾਹੇ, ਸੇ ਹਰ ਹਰ ਸਦਾ ਤੇ ਆਵਹੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ।

ਜੈ ਮਿਣ ਸਹਿਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਦਾ ਸੰਜਮ ਰਹਿ ਕਰਮ ਕਮਾਏ ਸਹਸੇ ਜੀਉ ਮਲੀਨ ਹੈ ਕੇ ਸੰਜਮ ਤੁਤਾ ਜਾਏ ਮਾਨ ਧੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਸਾ ਵਜਾਏ

ਜੀ ਹਾਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਆਂ ਨਿਰਮਲ ਸਰਗੁਰ ਤੇ ਕਰਨੀ ਕਮਾਣੀ ਕੂੜ ਕੀ ਸੰਚੈ ਨਾਹੀ ਮਨ

ਜੇ ਕੋ ਗੁਰਦੇ ਵੇ ਮੁਖੋ ਵਾ ਮਨੁਸਰ ਗੁਰ ਮੁਕਤ ਨ ਪਾਵਾ ਪਾਵਾ ਮੁਕਤ ਨ ਹੋਰ ਥਾ ਕੋਈ ਪੁੱਛਾ ਬਮੇਕੀਆਂ ਜਾਏ ਨੇਕ ਜੂਨੀ ਬ੍ਰਹਮੇ ਆਵਾ ਮਨੁਸਰ ਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ

ਸਦਾ ਗਾਵ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆ ਵਖਾਣੀ ਹਾਰ ਹਾਰ ਨਿਤ ਗ੍ਰਹ ਰਸਨਾ ਕਹਿਆ ਕਿਛੂ ਨ ਜਾਣੀ ਚਿੱਤ ਨਿੰਗਾ ਹਰਣਾ ਮਾਇਆ ਬੂਮਨ ਪੈਰ ਬਾਣੀ ਕਹਿ ਨਾਨਕ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਧਨ ਹੈ ਹੀਰਾ ਹੀਰੇ।

ਦੀ ਆਪੇ ਜਿਸਨੂੰ ਦੀ ਬੁਝਾਏ। ਕਹ ਨਾਨਕ ਸ਼ਬਦ ਰਤਨ ਹੈ ਹੀਰੇ ਹੀਰਾ ਜਿਹੜਾ ਸਿਵ ਸੰਗਤ ਆਪ ਪਾਏ। ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖਾ ਗੁਰਮਾ ਕਿਸੇ ਬੁਝਾਏ ਤੋੜੇ ਬੰਧਨ ਹੋਵੇ।

ਕੀਰਤਨ ਵਿੱਚੇ ਮਾਇਆ ਪਾਇਆ। ਹਰੇ ਆਪ ਅਮੁੱਲਕ ਹੈ ਮੁਰਣਾ ਪਾਇਆ ਜਾਏ, ਬੁਲਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਬਿਰਲਾਏ। ਆਸਾ ਸਤਿਗੁਰੂ ਜੀ ਮਿਲਾ ਤਿਹਨੂੰ ਸਿਰ ਸੰਭੀਆ, ਵਿੱਚੋਂ ਆਪ ਜਾਏ ਜੇ ਸਦਾ ਜੀ ਆਓ ਤਿਹ ਮਿਮਰੈ ਹਰ ਵਸੀ ਮੁਨਿਆਏ।

ਜਾ ਰਾਏ, ਰਸਨਾ ਤੂੰ ਅੰਦਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੂਰਤ ਕਿਤ ਜਿਚਰ ਹਰ ਸੁਬਲਾ ਨਾ ਪਾਏ।

ਸੀ ਮਨਿਆਏ। ਏ ਸਰੀਰਾ ਮੇਰਿਆ ਹਰ ਤੂੰ ਮੌਜੂਦ ਰੱਖੀ ਤਾਂ ਤੂੰ ਨਿਮੇ ਆਇਆ, ਆ ਜੋਤ ਰੱਖੀ ਤਰ ਵਿੱਚ ਤਾਂ ਤੂੰ ਨਿਮੇ ਆਇਆ। ਹਰਿਆ ਬੇ ਮਾਤਾ ਬੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਨਿਮੇ ਆਇਆ। ਮਾਨ ਚਾਓ ਪਿਆ ਪ੍ਰਵਿਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਾਂ ਨੇ ਸਖੀਆ, ਸੁਖ ਦੂ ਨਾ ਵਿਆਪਾਏ, ਗੁਰਚਰਨ ਲਾਗੇ ਦਿਨ ਸੁਭਾਗੇ।

ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀ ਰਾਜਾਂ ਤੁਨ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਵਸਾਇਆ ਗੁਰਪ੍ਰਸਾਦੀ ਹਰ ਮਨ ਮਸਿਆ ਪੂਨ ਮਲਖਿਆ ਪਾਇਆ ਕਹਿ ਨਾਨਕੇ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿੰਘ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਵਰਤ ਮੈਂ ਜੋ ਤਰੀ ਹਰ ਬਿਨੇ ਵਰਣ ਦੇਖੋ ਕੋਈ

ਸੁਣੋ ਪਵਿੱਤਰ ਹੋਵੋ ਸਾਚਾ ਸੁਣਨ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰਾਖੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਕਬੂਤਰ ਖਾਇਆ

ਖਾਲਸਾ ਸਿੱਖ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਕਰਨਾਉ ਨਿ ਦਿਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਚਬਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਣੀਆਂ ਲੁਹਾਈਆਂ ਚਰਖਣੀਆਂ 'ਤੇ ਚੜ੍ਹੇ ਤਾਨੇ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ

ਸਤਿਗੁਰਾਂ ਖਾਲਸਾ ਜੀ ਸਾਹਿਬ। ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ

ਸਤਿਗੁਰੂ ਜੀਓ, ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ। ਸਤਿਗੁਰੂ ਜੀ, ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਜੀ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਸਤਿਗੁਰੂ ਜੀ, ਨਿਤਨੇਮ ਕਰਦੇ ਹਾਂ, ਸੇਵਾ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਮਨ 'ਤੇ ਵਸਾਉਣਾ। ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਜੀ। ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ, ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਕਿਰਪਾ ਕਰੋ ਜੀ। ਐਸ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰ ਜੋ ਗੁਰੂ ਸਵਾਰੀ ਸਾਹਿਬ ਸੰਗਤਾਂ, ਵੱਡੇ ਭਾਗ ਹੋ ਜਿਨ੍ਹਾਂ 'ਤੇ ਮਾਲਕ ਨੇ ਰਹਿਮਤ ਕਰਕੇ ਅੰਮ੍ਰਿਤ ਵੇਲਾ ਬਖਸ਼ਿਆ, ਨਿਤਨੇ ਬਾਣੀਆਂ ਦੇ ਪਾਠ ਆਪ ਜੀ ਨੇ ਸਰਵਣ ਕੀਤੇ, ਗੁਰੂ ਸਾਹਿਬ ਦੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਸਿੱਖੀ ਨਾਮ ਦਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਪ੍ਰਦਾਨ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਆਵਾਜ਼ ਦੇ ਕੀਰਤਨ, ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹਨਾਂ ਦੀ ਰਸਨਾ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੌ ਚੰਦਾ ਉਗਵੇ ਸੁਰ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ।

ਵਡਿਆਈ ਦਾ ਵੱਡਾ ਨਾ ਵੱਡੀ ਵਡਿਆਈ ਦਾ ਸੱਚ ਨਿਆਓ ਵੱਡੀ ਵਡਿਆਈ ਦਾ ਨੇ ਤੁਰਥਾਓ ਵੱਡੀ ਵਡਿਆਈ ਜਾਣੇ ਅਲਾਓ ਵੱਡੀ ਵਡਿਆਈ ਬੂਝੇ ਸਭ ਪਾਓ ਵੱਡੀ।

0: ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਤਾਲੀ ਅਕਾਸੀ ਕੁਦਰਤ ਸਰਬ ਅਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਵ ਵਿਚਾਰ।

ਇਹੋ ਜਿਹਾ ਵਚਨ ਪ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਬਦ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ।

ਪੌੜੀ ਬਿਨ ਸਾਧੂ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿ ਵਿਚਾਰ ਰੱਖੀ ਹੋਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਉਤਮ ਇਹ ਵਿਚਾਰ ਹੈ ਜਿਸ ਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ।

ਸਦਾ ਜਾਤ ਰਹਿ ਹੋਮੇ ਕਰਮ ਕਮਾਏ ਹੋਮੇ ਹੀ ਬੰਦਨਾ ਫਿਰ ਪ੍ਰਜੋਨੀ ਪਾਏ ਹੋਮੇ ਕਿਥੋਂ ਪਜੈ ਕਿਤ ਸੰਜਮੇ ਜਾਏ ਹੋਮੇ ਇਹੋ ਹੁਕਮ ਹੈ ਪੈ ਕਿਤ ਫਰਾਏ ਹੋਮੇ ਦੀਰਘ ਰੋਗ ਹੈ ਦਾਰੂ ਪੀਏ ਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ।

0: ਤਿਸ ਦਿਵਾਨ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਯੋਗ ਵੈਭਾਨ, ਲੱਖ ਸੁਪਨ ਸੰਗਰਾਮ ਰਣ ਮੈਂ ਸੁੱਟੇ ਪ੍ਰਾਣ, ਲੱਖ ਸੁੱਤੀ ਲੱਗਿਆ।

ਅਲਮਲ ਖਾਈ ਸਿਰਸਾਈ ਪਾਈ ਮੂਰਖਾਂ ਦੇ ਪਤ ਗਵਾਈ ਵਿਣ ਨਾ ਵੈ ਕਿਸ ਥਾਇ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਦਾਣੇ ਫਿਰ ਪਛਤਾਣੀ ਸਤਿਗੁਰ ਭੇਟੈ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾ

ਸਾਹਿ ਸਮਰ ਸੁਆਮੀ ਸਤਮਿਆ ਸੇ ਸਤ ਰਹੇ ਸਭ ਕੋ ਸਤ ਸਮਾਵੈ ਜਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮਹਿਸੂ ਨਾਏ ਲੈ ਪ੍ਰਾਸਤ ਜਾਏ।

ਮੱਥੇ ਟਿੱਕਾ ਤਿੜ ਧੋਤੀ ਕਖਾਈ ਹੱਥ ਸੁਰੀ ਜਗਤ ਕਸਾਈ ਨੀਲ ਵਸਤਰ ਪਹਿਰੇ ਹੋਵੇ ਪ੍ਰਵਾਨ ਮਲੇਸ਼ ਧੰਨ ਲੈ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਈ ਬੈਠੀ ਕੁੜਿਆਰ ਮਤ ਪਿੱਟੇ ਵੇ ਮਤ ਪਿੱਟੇ ਅਨੁ ਸਾਡਾ ਫਿੱਟੇ ਤਨ ਫਿੱਟੇ ਫੇਰ ਕਰੇਨ ਮਨ ਜੁਟ।

ਹੌਲੀ ਸਤਿਗੁਰ ਵੱਟਾ ਕਰ ਜਿਸ ਵਿੱਚ ਵੱਡੀਆਂ ਵਡਿਆਈਆ ਸਹਿ ਮੇਲੇ ਤਨ ਦਰੀ ਆਈਆ ਜਾਤ ਇਸ ਪਾਣ ਦਾ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ ਬੁਰੀ ਆਈਆ।

ਭੰਡ ਮੂਆ ਭੰਡ ਭਲੀਏ ਭੰਡ ਹੋਵੇ ਬੰਦਾਨ ਸੋ ਕਿਉਂ ਮੰਦਾਖੀਏ ਜਿੱਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਹਰਾ ਇੱਕੋ ਸੱਚਾ ਸੋਏ ਜਿੱਤ ਮੁਖ ਸਦਾ ਸਲਾਈਏ।

ਮੋੜਿਆ ਪਹੀ ਕਰਨਾ ਕੀ ਹੋ ਕਲਾ ਪਹੀ ਤੇ ਤਾਰੀਐ ਦੇਖੇ ਕਿਤੇ ਆਪਣਾ ਤਰਕ ਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੜ ਸਭ ਕੋਈ ਆਈ ਵਾਰੀ ਜਿਸਕੇ ਜੀ ਪ੍ਰਾਨ ਹੈ ਕੁਸਹਿ ਮਨ।

ਕਰੀਏ ਸੇਵੀਏ ਸੁਖ ਪਾਈਏ ਸੋ ਸਤ ਸਤ ਮਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਏ ਮੰਦਾ ਮੂਲਾ ਕੀਚਈ ਦੇ ਲੰਮੀ ਨਦਰ ਨਿਹਾਲੀਏ ਜੋ ਸਭ ਨਾਲ ਨਹਾਰੀਏ ਤੇ ਵੇਹ ਆਪਾਂ ਸਾ ਢਾਲੀਏ।

ਸੁਤਾਰਾ ਸਿਉਂ ਪ੍ਰੀਤ ਲਗਾਈ, ਇੱਕ ਉਤਮ ਪੰਥੋ ਸੁਣਿਓ ਗੁਰ ਸੰਗਤੋ, ਤੇ ਮਿਲੰਤ ਜਮ ਤ੍ਰਾਸ ਮਿਟਾਈ।

ਜਨਮ ਮਰਨ ਦੁਖ ਜਾਈ ਸਤਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ, ਚਵਰ ਛਤਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਦਰ ਆਈਆਂ ਸੰਗਤਾਂ ਦੇ ਵਾਸਤੇ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ਿਸ਼ ਕੀਤੇ ਨੇ, ਇਹ ਅੱਜ ਦੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ 15 ਭਗਤਾਂ ਦੇ ਅੰਦਰ ਸ਼੍ਰੋਮਣੀ ਸਥਾਨ ਰੱਖਣ ਵਾਲੇ ਭਗਤ ਕਬੀਰ ਜੀ ਦੇ ਪਾਵਨ ਬਾਣੀ ਦੇ ਬੋਲ ਅੱਜ ਸਾਨੂੰ ਮੁੱਖ ਵਾਕ ਦੇ ਰੂਪ ਅੰਦਰ ਬਖਸ਼ਿਸ਼ ਹੋਏ ਨੇ। ਭਗਤ ਕਬੀਰ ਜੀ ਇਹਨਾਂ ਬਚਨਾਂ ਦੇ ਦੁਆਰਾ ਸਾਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਵਰੂਪ, ਉਹਨਾਂ ਦੇ ਪਾਰਾਵਾਰ ਦੀ ਗੱਲ ਸਮਝਾਉਂਦਿਆਂ ਹੋਇਆਂ ਦੱਸਦੇ ਨੇ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਦੀ ਹੋਂਦ ਦਾ ਕੋਈ ਪਾਰਾਵਾਰ ਨਹੀਂ ਲੱਭ ਸਕਦਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਬੇਅੰਤਤਾ ਦੇ ਮਾਲਕ ਨੇ, ਜਿਨ੍ਹਾਂ ਦੇ ਆਦਿ ਤੋਂ ਲੈ ਕੇ ਅੰਤ ਤੱਕ ਦੀ ਕਿੰਨੀ ਸੀਮਾ ਹੈ, ਕਦੋਂ ਤੋਂ ਪਰਮਾਤਮਾ ਦੀ ਹੋਂਦ ਹੈ, ਉਸ ਦਾ ਪਸਾਰਾ ਕਿੱਡਾ ਵੱਡਾ ਹੈ, ਉਹਦੀ ਅਸੀਮ ਸ਼ਕਤੀ ਜਿਹੜੀ ਉਹ ਹੈ ਕਿੱਡੀ ਵੱਡੀ, ਇਹ ਸਾਰੇ ਜਿਹੜੇ ਨੁਕਤੇ ਨੇ ਜਿਨ੍ਹਾਂ ਦੇ ਉੱਪਰ ਬਹੁਤ ਸਾਰੀ ਮਨੁੱਖਤਾ ਬੜੇ ਲੰਬੇ ਸਮੇਂ ਤੋਂ ਇਹ ਕੋਸ਼ਿਸ਼ ਕਰਦੀ ਆ ਰਹੀ ਹੈ, ਯਤਨ ਕਰਦੀ ਆ ਰਹੀ ਹੈ ਕਿ ਪਰਮਾਤਮਾ ਦੇ ਇਹਨਾਂ ਗੁਣਾਂ ਨੂੰ ਜਾਣਿਆ ਜਾ ਸਕੇ। ਅਤੇ ਸਤਿਗੁਰੂ ਜੀ ਵੀ ਜਿਵੇਂ ਪਾਵਨ ਬਾਣੀ ਦੇ ਅੰਦਰ ਸਮਝਾਉਂਦੇ ਨੇ ਕਿ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਜੀ, ਉਹਦੇ ਪਾਰਾਵਾਰ ਨੂੰ ਪਾ ਸਕਣਾ ਸੰਸਾਰ ਵਿੱਚ ਨਾ ਕਿਸੇ ਦੇ ਵੱਸ ਦੇ ਵਿੱਚ ਹੋਇਆ ਏ, ਨਾ ਕੋਈ ਹੁਣ ਬਿਆਨ ਕਰ ਸਕਦਾ ਏ ਅਤੇ ਨਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਉਸ ਮਾਲਕ ਨੂੰ ਉਹਦੀਆਂ ਵਡਿਆਈਆਂ ਦੇ ਪਾਰਾਵਾਰ ਨੂੰ ਕੋਈ ਜਾਣ ਸਕਦਾ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਜਦੋਂ ਅਸੀਂ ਬਾਣੀ ਦੇ ਬਚਨ ਪੜ੍ਹਦੇ ਹਾਂ ਤਾਂ ਸਾਨੂੰ ਬਾਣੀਕਾਰ ਇੱਕੋ ਹੀ ਗੱਲ ਸਮਝਾਉਂਦੇ ਨੇ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਦੇ ਕੋਈ ਬਰਾਬਰ ਦਾ ਹੋਵੇ, ਉਹਦੀ ਤਾਕਤ ਦਾ ਕੋਈ ਮਾਲਕ ਹੋਵੇ, ਉਹਦੀ ਹਸਤੀ ਦਾ ਕੋਈ ਮਾਲਕ ਹੋਵੇ, ਫਿਰ ਉਹ ਪਰਮਾਤਮਾ ਦੇ ਬਾਰੇ ਜਾਣ ਸਕਦਾ, ਜਾਂ ਉਹਦੇ ਤੋਂ ਵੱਡਾ ਹੋਵੇ ਜਾਂ ਉਹਦੇ ਕੋਈ ਬਰਾਬਰ ਦਾ ਹੋਵੇ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ ਕਿ ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕਉ ਜਾਣੇ ਸੋਏ, ਜਿੱਥੇ ਇਹ ਗੱਲ ਸਮਝਾਈ ਨਾ ਕਿ ਕੋਈ ਉਹਦੇ ਬਰਾਬਰ ਦਾ ਹੋਵੇਗਾ, ਉਹਦੀ ਹਸਤੀ ਪਹੁੰਚ ਵਾਲੀ ਹੋਵੇਗੀ, ਤਾਂ ਹੀ ਉਸ ਮਾਲਕ ਦੇ ਬਾਰੇ ਕੁਝ ਜਾਣ ਸਕਦੀ ਕਿ ਉਹਦਾ ਪਸਾਰਾ ਕਿੱਡਾ ਵੱਡਾ ਹੈ, ਆਕਾਰ ਕਿੱਡਾ ਵੱਡਾ ਹੈ, ਉਹਦੀ ਸਮਰੱਥਾ ਕਿੱਡੀ ਹੈ। ਲੇਕਿਨ ਉਹਦੇ ਬਰਾਬਰ ਕੋਈ ਹੈ ਨਹੀਂ ਹੈ, ਸਾਰੀ ਉਹਦੀ ਆਗਿਆ ਦੇ ਵਿੱਚ ਚੱਲਣ ਵਾਲੇ ਨੇ, ਉਹਦੇ ਤੋਂ ਤਾਕਤ ਦੇ ਵਿੱਚ ਊਣੇ ਨੇ। ਇਸੇ ਕਰਕੇ ਸਤਿਗੁਰੂ ਜੀ ਅੱਗੇ ਸਮਝਾਉਂਦੇ, ਜੇਵਡ ਆਪ ਜਾਣੇ ਆਪ ਆਪ। ਉਹ ਮਾਲਕ ਵਾਹਿਗੁਰੂ ਜੀ ਕਿੱਡੇ ਵੱਡੇ ਪਸਾਰੇ ਵਾਲੇ ਨੇ, ਤਾਕਤ ਵਾਲੇ ਨੇ, ਇਹਦੇ ਬਾਰੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਜੇਵਡ ਆਪ ਜਾਣੇ ਆਪ ਆਪ, ਕਿ ਕਿੱਡੇ ਵੱਡੇ ਨੇ, ਕਿੰਨੀਆਂ ਤਾਕਤਾਂ ਦੇ ਮਾਲਕ ਨੇ, ਇਹ ਕੇਵਲ ਅਤੇ ਕੇਵਲ ਉਹੀ ਜਾਣਦੇ ਨੇ, ਹੋਰ ਕੋਈ ਨਹੀਂ ਜਾਣਦਾ। ਦੂਜੀ ਗੱਲ ਪਰਮਾਤਮਾ ਦੇ ਬਾਰੇ ਸਮਝਾਉਂਦਿਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ
ਜਪਜੀ ਸਾਹਿਬ ਦੇ ਵਿੱਚ ਹੀ ਸਮਝਾਇਆ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕੁਝ ਪੈਦਾ ਕਰਨ ਵਾਲਾ ਵੀ ਨਹੀਂ, ਨਾ ਉਹਦੇ ਮਾਪਦੰਡ ਨੂੰ ਕੋਈ ਜਾਣਨ ਵਾਲਾ ਏ, ਨਾ ਕੋਈ ਉਹਨੂੰ ਪੈਦਾ ਕਰਨ ਵਾਲਾ ਏ। ਉਹ ਕੇਵਲ ਅਤੇ ਕੇਵਲ ਆਪਣੇ ਆਪ ਤੋਂ ਹੀ ਉਹ ਪੈਦਾ ਹੋਏ ਨੇ, ਆਪਣੇ ਆਪ ਤੋਂ ਹੀ ਉਹਨਾਂ ਦਾ ਪ੍ਰਕਾਸ਼। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਨਾ ਉਸ ਨੂੰ ਥਾਪਿਆ ਜਾ ਸਕਦਾ ਏ, ਨਾ ਉਹਨੂੰ ਬਣਾਇਆ ਸਿਰਜਿਆ ਜਾ ਸਕਦਾ ਏ। ਇਸੇ ਕਰਕੇ ਸਮਝਾਇਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਨਿਰੰਜਨ ਦਾ ਭਾਵ ਹੈ ਕਾਲਕ ਤੋਂ ਮਾਇਆ ਦੀ ਮੈਲ ਤੋਂ ਰਹਿਤ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਅੰਜਨ ਦੀ ਮੈਲ ਦੇ ਨਾਲ ਨਹੀਂ ਉਹਨਾਂ ਦਾ ਸੰਬੰਧ, ਸਗੋਂ ਉਹ ਨਿਰਅੰਜਨ ਹੈ, ਮੈਲ ਤੋਂ ਰਹਿਤ ਹੈ, ਕਾਲਕ ਤੋਂ ਰਹਿਤ ਹੈ। ਸੰਸਾਰ ਦੇ ਪਦਾਰਥਾਂ ਦਾ ਉਹਨਾਂ ਦੇ ਉੱਪਰ ਕੋਈ ਵੀ ਅਸਰ ਨਹੀਂ ਹੈ, ਉਹਦੀ ਕੋਈ ਖਿੱਚ ਨਹੀਂ ਹੈ, ਉਹਦੀ ਕੋਈ ਤਮੰਨਾ ਨਹੀਂ ਅੰਦਰ। ਇਸ ਕਰਕੇ ਸਤਿਗੁਰੂ ਜੀ ਨੇ ਨਿਰੰਜਨ ਸ਼ਬਦ ਉੱਥੇ ਵਰਤਦਿਆਂ ਹੋਇਆ ਕਿ ਆਪੇ ਆਪ ਨਿਰੰਜਨ ਸੋਏ, ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਆਪ ਤੋਂ ਨੇ, ਉਹਨਾਂ ਦਾ ਸਵਰੂਪ ਆਪਣੇ ਆਪ ਤੋਂ ਹੈ, ਅਤੇ ਉਹ ਵੱਡੇ ਪਸਾਰੇ ਵਾਲੇ ਨੇ, ਉਹਨਾਂ ਨੂੰ ਜਾਣ ਵੀ ਕੋਈ ਨਹੀਂ ਸਕਦਾ ਕਿ ਕਿੱਡੀ ਵੱਡੀ ਤਾਕਤ ਦੇ ਮਾਲਕ। ਇਸੇ ਕਰਕੇ ਸਤਿਗੁਰੂ ਜੀ ਅੱਗੇ ਵੀ ਜਾ ਕੇ ਸਮਝਾਉਂਦੇ ਨੇ, ਜਦੋਂ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਇਹ ਵੀ ਸਲੋਕ ਪੜ੍ਹਦੇ ਹਾਂ, ਸ਼ਬਦ ਬਚਨ ਪੜ੍ਹਦੇ ਹਾਂ ਸਤਿਗੁਰਾਂ ਦੇ, ਕਿ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕਿ ਉਹ ਅਕਾਲ ਪੁਰਖ ਬਾਰੇ ਜੇ ਅਸੀਂ ਕੋਈ ਬਿਆਨ ਕਰ ਸਕਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਫਿਰ ਇਹੀ ਅਸੀਂ ਕਹਿ ਸਕਦੇ ਹਾਂ ਕਿ ਉਹ ਇਸ ਸੰਸਾਰ ਦੀ ਹੋਂਦ ਤੋਂ ਪਹਿਲਾਂ ਵੀ ਸੱਚ ਨੇ, ਅੱਜ ਵੀ ਉਹ ਸੱਚ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸੱਚ ਰਹਿਣਗੇ। ਭਾਵ ਕਿ ਭੂਤ ਵਰਤਮਾਨ ਭਵਿੱਖ ਤਿੰਨਾਂ ਕਾਲਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਸੀਮ ਤਕਤੀ ਸ਼ਕਤੀ ਦੇ ਤਾਕਤ ਦੇ ਜੋ ਮਾਲਕ ਨੇ, ਉਹ ਸਾਰੀਆਂ ਹੀ ਸਮੇਂ ਦੀਆਂ ਹੱਦਾਂ ਤੋਂ ਬਾਹਰ ਨੇ ਅਤੇ ਸਦਾ ਹੀ ਕਾਇਮ ਰਹਿਣ ਵਾਲੇ ਨੇ। ਇਸੇ ਕਰਕੇ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਕਿ ਉਹਦੇ ਭੇਦ ਨੂੰ, ਉਹਦੇ ਮਰਮ ਨੂੰ ਜਾਣਨਾ, ਉਹਦੀ ਤਾਕਤ ਨੂੰ ਜਾਣਨਾ ਸਾਡੇ ਤੁਸ਼ ਬੁੱਧੀ ਵਾਲਿਆਂ ਦੇ ਵੱਸ ਦੀ ਗੱਲ ਨਹੀਂ। ਭਗਤ ਕਬੀਰ ਜੀ ਨੇ ਅੱਜ ਦੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਬਚਨਾਂ ਦੇ ਦੁਆਰਾ ਵੀ ਸਾਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਕਿ ਆਮ ਮਨੁੱਖ ਦੀ ਆਪਾਂ ਗੱਲ ਛੱਡੀਏ, ਵੱਡੇ ਵੱਡੇ ਦੁਨੀਆਂ ਦੇ ਵਿੱਚ ਧਾਰਮਿਕ ਆਗੂ ਜਿਨ੍ਹਾਂ ਨੂੰ ਲੋਕ ਖਾਸ ਕਰਕੇ ਭਾਰਤ ਦੇ ਵਿੱਚ ਹਿੰਦੂ ਸਮਾਜ ਵੱਲੋਂ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਦੇਵਤੇ ਦੇ ਰੂਪ ਦੇ ਅੰਦਰ, ਵੱਡੇ ਦੇਵਤੇ ਮੰਨ ਕੇ, ਅਤੇ ਭਗਤ ਕਬੀਰ ਜੀ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਅੱਜ ਸਮਝਾਉਂਦੇ ਨੇ ਕਿ ਵੇਖੋ ਉਹਨਾਂ ਨੇ ਭਗਤੀ ਕੀਤੀ, ਰੱਬ ਦੀ ਬੰਦਗੀ ਕੀਤੀ, ਰੱਬ ਦੇ ਨੇੜੇ ਹੋਏ, ਕੋਈ ਸ਼ੱਕ ਨਹੀਂ, ਕੋਈ ਦੋ ਰਾਵਾਂ ਨਹੀਂ, ਕਿਉਂਕਿ ਜਿਨ ਸੇਵਿਆ ਤਿਨ ਪਾਇਆ, ਮਾਨ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਕਿ ਜਿਹੜਾ ਜਿਹੜਾ ਵੀ ਪਰਮਾਤਮਾ ਦੀ ਬੰਦਗੀ ਕਰਦਾ ਉਹ ਮਾਣ ਵਡਿਆਈ ਪ੍ਰਾਪਤ ਕਰਦਾ ਹੈ, ਭਾਵੇਂ ਉਹ ਪੀਰ ਹੈ, ਪੈਗੰਬਰ ਹੈ, ਔਲੀਆ ਹੈ, ਗੁਰੂ ਹੈ, ਅਵਤਾਰ ਹੈ, ਪੈਗੰਬਰ ਹੈ, ਰਿਸ਼ੀ ਮੁਨੀ ਹੈ, ਸਾਧੂ ਮਹਾਤਮਾ ਹੈ, ਜਿਹਨੇ ਵੀ ਭਗਤੀ ਕੀਤੀ ਉਹਨੂੰ ਪਰਮਾਤਮਾ ਦੇ ਦਰ ਤੋਂ ਵਡਿਆਈ ਮਿਲੀ ਹੈ, ਕੋਈ ਦੋ ਰਾਵਾਂ ਨਹੀਂ। ਪਰ ਇਹ ਨਾਲ ਉਦਾਹਰਨ ਦੇ ਕੇ ਦੱਸਿਆ ਭਗਤ ਜੀ ਨੇ ਕਿ ਉਹਨਾਂ ਨੇ ਵੀ ਪਰਮਾਤਮਾ ਦੀ ਮੁਕੰਮਲਤਾ ਜਿਹੜੀ ਉਹ ਨਹੀਂ ਪਾ ਸਕੇ, ਕਿ ਜੇ ਕਹੀਏ ਨਾ ਕਿ ਉਹਨਾਂ ਨੇ ਵੀ ਪੂਰਨ ਪਾਰਾਵਾਰ ਪਰਮਾਤਮਾ ਦਾ ਪਾ ਲਿਆ ਕਿ ਪਰਮਾਤਮਾ ਕਿੱਡੇ ਵੱਡੇ ਨੇ, ਕਦੋਂ ਤੋਂ ਨੇ, ਉਹਨਾਂ ਦਾ ਪਸਾਰਾ ਕਿੰਨਾ ਹੈ, ਆਦਿ ਤੋਂ ਅੰਤ ਤੱਕ A to Z ਜਾਣਨਾ, ਜੇ ਉਹ ਕਹਿੰਦੇ ਉਹਨਾਂ ਕੋਲ ਵੀ ਨਹੀਂ ਜਾਣਿਆ ਗਿਆ। ਜਿਵੇਂ ਆਪਾਂ ਗੁਰੂ ਸਾਹਿਬਾਨ ਦੇ ਬਚਨ ਪੜ੍ਹਦੇ ਨਾ ਕਿ ਮਹਿਮਾ ਨਾ ਜਾਣੇ ਵੇਦ,
ब्रह्मी नहीं जाने भेद, अवतार ना जाने अंत, परमेश्वर पार ब्रह्म बेअंत। सतगुरां भी यही गल समझाई कि महिमा ना जाने वेद, जिन्ने धार्मिक ग्रंथ है वेद आदिक जिन्ने भी, वह भी परमात्मा की बेअंत महिमा नहीं जान सके। महिमा बयान जरूर की उन्होंने पर अंत नहीं वो जान सके। ब्रह्मी नहीं जाने भेद, चाहे कि हिंदू धर्म ब्रह्मा देवता बहुत वड्डा दर्जा देंदा है, ये मानते ने, उन्हों का विश्वास है कि सृष्टि नूं उन्हें बनाया, भावें कि गुरमत के अंदर गुरु साहब जी ने सानूं समझाया कि नहीं, सृष्टि नूं बनाउण वाला सभना जीआं का एक दाता अकाल पुरख ही है। चलो उन्हां दी मनौत अनुसार वो सृष्टि का करता मनते ने, लेकिन वड्याई भी वड्डी मनते ने। पर गुरदेव जी कहिंदे ब्रह्मी नहीं जाने भेद, उसने भी कहिंदे परमात्मा दे पारावार नूं नहीं पा सके, नहीं लभ सके पसारे नूं। अवतार ना जाने अंत, जिन्ने दुनिया विच अवतार जां न्याय ने किसी भी समाज दे विच, वह भी परमात्मा दे पारावार दी जिहड़ी समुची कायनात दे विच रमे हुए परमात्मा दे पारावार नूं वह भी नहीं पा सके, क्योंकि अवतार ना जाने अंत, परमेश्वर पार ब्रह्म बेअंत। वो परमेश्वर पार ब्रह्म परमात्मा जी बेअंत ने, अंत तो रहत ने। इस करके धन गुरु नानक साहब महाराज जी समझाउंदे अंत न सिफती कहण ना अंत। उहदे गुणा करके भी उन्हों नहीं जाणिया जा सकता, उन्हों बयान दे द्वारा भी शब्दों के द्वारा भी बयानिया नहीं जा सकता, जाणिया नहीं जा सकता। अंत न करना देन ना अंत, उहदी करनी उहदी जिहड़े सृष्टिकर्ता वाहिगुरु जी उहदी रचना दे विचों भी नहीं उन्हों जाणिया जा सकता, उहदे पारावार नूं उहदे अंत नूं नहीं जाणिया जा सकता। देन ना अंत ते जो दाता देंदे ने, ते दाता दे द्वारा भी उस मालक दे दाते दी हैसियत नूं असीं जाण नहीं सकदे कि वह किड्डा वड्डा है। इसे तरह ही भगत कबीर जी भी अज परमात्मा दी बेअंतता दी गल करदे आ, जो समझा रहे ने विचारन दा आपां यतन करिए। भगत जी दे बचन ने राग तनासरी बाणी भगत कबीर जी की। तनासरी राग दे अंदर भगत कबीर जी दी ए पावन बाणी उन्हां दी रसना तों उचारे हुए ए शब्द ने। एक ओंकार सतगुर प्रसाद, परमात्मा वाहिगुरु जी एक ने, एक ओंकार है हस्ती, वो एक है, ते उहदी प्राप्ति सतगुर प्रसाद सतगुरु की कृपा दे द्वारा हुंदी है। जे उस बेअंत परमात्मा दे बारे कुछ जानना है जां उस मालक दे नाल मिलाप हासिल करना है, उहदे वास्ते सानू सतगुरु की दयालता दे पात्र बनना पवेगा, सतगुरु की शरण दे विच जाना पवेगा। अगे भगत जी समझाउंदे सनक सनंद महेश समाना। सनक सनंद ये ब्रह्मा देवते दे हिंदू धर्म के इतिहास में चार पुत्रां दे विचों दो पुत्रां दा नाम है, क्योंकि हिंदू समाज के अंदर चार पुत्रां दा वर्णन आउंदा है ब्रह्मा देवते दे, सनक सनंद सनातन ते सनत कुमार। ये चार पुत्र मन्ने ने ब्रह्मा देवते दे। महेश दा भाव है शिवजी देवते दी गल कीती। भगत जी समझाउंदे ने उह परमात्मा अकाल पुरख वाहिगुरु दे अंत नूं ब्रह्मा जी दे पुत्र भी ते शिवजी भी, ये भी बंदगी जरूर करते रहे ने पर पारावार नूं अंत नूं नहीं जाण सके कि परमात्मा दा पारावार किड्डा वड्डा है। शेख नाग तेरो मर्म न जाना। शेख नाग दे बारे भी हिंदू इतिहास दे विच जिक्र है कि इहदे हजार फन्ना ने, हजार मूँह है शेष नाग दा, ते
ਵਿਸ਼ਨੂੰ ਭਗਵਾਨ ਦੇ ਉੱਪਰ ਛਾਇਆ ਕਰਦਾ, ਛਾਂ ਕਰਕੇ ਰੱਖਦਾ ਹੈ। ਅਤੇ ਨਾਲ ਇਹ ਵੀ ਉਹਨਾਂ ਦੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਇਹਦਾ ਮੂੰਹ ਭਾਵੇਂ ਹਜ਼ਾਰ ਹੈ, ਹਜ਼ਾਰ ਮੂੰਹ ਦੇ ਨਾਲ ਇਹ ਸਦਾ ਹੀ ਪਰਮਾਤਮਾ ਦੀ ਭਗਤੀ ਕਰਦਾ ਹੈ ਅਤੇ ਨਿੱਤ ਨਵੇਂ ਨਾਮ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਹੈ। ਆਪਾਂ ਤਾਂ ਕੁਝ ਕੁ ਨਾਮ ਹੀ ਜਾਣਦੇ ਨਾ, ਅਕਾਲ ਪੁਰਖ, ਪਰਮਾਤਮਾ, ਪ੍ਰਭੂ, ਭਗਵਾਨ, ਪਾਰ ਬ੍ਰਹਮ, ਪਰਮੇਸ਼ਰ ਜਾਂ ਹੋਰ ਬਾਣੀ ਵਿੱਚ ਕੁਝ ਨਾਮ ਆਉਂਦੇ ਨੇ। ਪਰ ਇਹ ਸ਼ੀਸ਼ ਨਾਗ ਦੇ ਬਾਰੇ ਕਹਿੰਦੇ ਕਿ ਹਰ ਵਾਰੀ ਇਹ ਨਿੱਤ ਨਵਾਂ ਨਾਮ ਪਰਮਾਤਮਾ ਦਾ ਲੈ ਕੇ ਉਹਨੂੰ ਯਾਦ ਕਰਦਾ ਹੈ। ਅਤੇ ਭਗਤ ਜੀ ਕਹਿਣ ਲੱਗੇ, ਏਡੀ ਭਗਤੀ ਕਰਨ ਵਾਲੇ ਸ਼ੀਸ਼ ਨਾਗ ਦੇ ਕੋਲੋਂ ਵੀ ਮਰਮ ਨਾ ਜਾਣਾ, ਮਰਮ ਦਾ ਭਾਵ ਹੈ ਭੇਦ। ਕਹਿਣ ਲੱਗੇ ਕਿ ਸ਼ੀਸ਼ ਨਾਗ ਵਰਗੇ ਭਗਤੀ ਕਰਨ ਵਾਲੇ ਤੇਰੇ ਸੇਵਕ ਦੇ ਕੋਲੋਂ ਵੀ ਤੇਰਾ ਭੇਦ ਮਰਮ ਨਹੀਂ ਜਾਣਿਆ ਗਿਆ ਕਿ ਵਾਹਿਗੁਰੂ ਜੀ ਤੁਸੀਂ ਕਿੱਡੇ ਵੱਡੇ ਹੋ। ਇਸ ਤੋਂ ਅੱਗੇ ਭਗਤ ਜੀ ਫਿਰ ਆਪਣੇ ਜੀਵਨ ਦੀ ਗੱਲ ਕਰਦੇ ਆ, ਸਮਝਾਉਂਦੇ, ਸੰਤ ਸੰਗਤ ਰਾਮ ਹਿਰਦੈ ਵਸਾਈ, ਵਾਹਿਗੁਰੂ ਬੇਅੰਤ ਪਰਮਾਤਮਾ ਅਕਾਲ ਪੁਰਖ ਜੀਓ, ਜੋ ਤਹਾਰ ਤੁਸੀਂ ਪਾਰਾਵਾਰ ਤੋਂ ਇਹ ਤੁਹਾਡੇ ਪੈਮਾਨੇ ਨੂੰ ਕੋਈ ਜਾਣ ਨਹੀਂ ਸਕਦਾ, ਤੁਸੀਂ ਸਾਡੇ ਲਈ ਬੋਲੇ ਸ਼ਬਦਾਂ ਤੋਂ ਤੁਹਾਡੀ ਸੀਮਾ ਬਾਹਰ ਹੈ। ਮੈਂ ਕੇਵਲ ਅਤੇ ਕੇਵਲ ਆਪ ਜੀ ਦੇ ਨਾਲ ਸੰਤ ਸੰਗਤ ਰਾਮ ਹਿਰਦੈ ਵਸਾਈ, ਮੈਂ ਤੁਹਾਡੀ ਬੰਦਗੀ ਕਰਨ ਵਾਲੇ ਸੰਤਾਂ ਦੀ ਸੰਗਤ ਦੇ ਵਿੱਚ ਰਹਿ ਕੇ ਤੁਹਾਡਾ ਆਰਾਧਨ ਕਰਦਾ। ਮੈਂ ਸੰਸਾਰ ਨੂੰ ਵੀ ਸਮਝਾਉਂਦਿਆਂ ਭਗਤ ਜੀ ਕਹਿੰਦੇ ਕਿ ਸੰਸਾਰ ਦੇ ਜੀਵੋ, ਉਹ ਮਾਲਕ ਦੀ ਮੈਂ ਸੰਤਾਂ ਦੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬਹਿ ਕੇ ਭਗਤੀ ਜ਼ਰੂਰ ਕਰਦਾ ਹੈ, ਅਤੇ ਭਗਤੀ ਕਰਦਿਆਂ ਕਰਦਿਆਂ ਮੈਨੂੰ ਇਹ ਸਮਝ ਲੱਗੀ ਉਹਨਾਂ ਰੱਬ ਦੇ ਪਿਆਰਿਆਂ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਕਿ ਤੁਹਾਡੇ ਪਾਰਾਵਾਰ ਨੂੰ ਅੰਤ ਨੂੰ ਕੋਈ ਨਹੀਂ ਜਾਣ ਸਕਿਆ। ਇਸ ਕਰਕੇ ਮੈਨੂੰ ਇਹ ਸੰਤ ਸੰਗਤ ਤੋਂ ਸਮਝ ਲੱਗੀ ਕਿ ਵੱਡੇ ਵੱਡੇ ਦੁਨੀਆਂ ਵਿੱਚ ਦੇਵਤੇ ਕਹਿ ਕੇ ਸਤਿਕਾਰੇ ਜਾਣ ਵਾਲੇ ਵੀ ਪਰਮਾਤਮਾ ਦੇ ਮਰਮ ਨੂੰ ਨਹੀਂ ਜਾਣ ਸਕੇ, ਭੇਦ ਨੂੰ ਨਹੀਂ ਜਾਣ ਸਕੇ। ਜਿੱਥੇ ਇਹ ਭਗਤ ਜੀ ਨੇ ਬ੍ਰਹਮਾ ਜੀ ਦੇ ਪੁੱਤਰ ਸ਼ਿਵਜੀ ਸ਼ੇਸ਼ਨਾਗ ਦਾ ਜ਼ਿਕਰ ਕੀਤਾ ਹੈ, ਉੱਥੇ ਕੁਝ ਹੋਰ ਉਦਾਹਰਨਾਂ ਵੀ ਦਿੰਦੇ ਨੇ ਕਿ ਸਮਝਾਉਂਦੇ ਨੇ। ਹਨੂੰਮਾਨ ਸਰ ਗਰੁੜ ਸੁਮਾਨਾ, ਸ਼੍ਰੀ ਰਾਮ ਚੰਦਰ ਦੇ ਸੇਵਕ, ਪ੍ਰੇਮੀ ਸੇਵਕ ਹਨੂੰਮਾਨ ਜੋ ਆਗਿਆ ਦੇ ਵਿੱਚ ਰਹਿੰਦੇ ਰਹੇ ਨੇ। ਅਤੇ ਦੂਜਾ ਸ਼ਬਦ ਵਰਤਿਆ ਗਰੁੜ ਪੰਛੀ, ਜਿਹਨੂੰ ਪੰਛੀਆਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਤੇ ਹਿੰਦੂ ਧਰਮ ਵਿੱਚ ਇਹ ਮਨਾਉਤ ਹੈ ਕਿ ਗਰੁੜ ਪੰਛੀ ਦੇ ਉੱਪਰ ਭਗਵਾਨ ਵਿਸ਼ਨੂੰ ਜੀ ਸਵਾਰੀ ਕਰਦੇ ਨੇ, ਇਹ ਉਹਦਾ ਸਾਧਨ ਹੈ, ਵਹੀਕਲ ਹੈ ਪੰਛੀ ਜਿਹੜਾ ਗਰੁੜ। ਅਤੇ ਕਹਿਣ ਲੱਗੇ ਕਿ ਵਾਹਿਗੁਰੂ ਜੀ, ਸ਼੍ਰੀ ਰਾਮਚੰਦਰ ਦੇ ਸੇਵਕ ਹਨੂੰਮਾਨ ਜੀ ਵੀ ਅਤੇ ਉਹ ਗਰੁੜ ਪੰਛੀ ਵੀ, ਭਾਵੇਂ ਉਹ ਪੰਛੀਆਂ ਦਾ ਰਾਜ ਹੈ ਅਤੇ ਭਾਵੇਂ ਭਗਵਾਨ ਦੀ ਸਵਾਰੀ ਕਰਨ ਵਾਲਾ ਉਹ ਸਾਧਨ ਹੈ, ਪਰ ਇਹ ਵੀ ਤੁਹਾਡੇ ਨਾਮ ਨੂੰ, ਤੁਹਾਡੀ ਮਹਿਮਾ ਦੇ ਅੰਤ ਨੂੰ, ਤੁਹਾਡੇ ਪਾਰਾਵਾਰ ਨੂੰ ਨਹੀਂ ਜਾਣ ਸਕੇ। ਹਨੂੰਮਾਨ ਸਰ ਗਰੁੜ ਸੁਮਾਨਾ, ਇਹ ਵੀ ਤੁਹਾਡੇ ਪਾਰਾਵਾਰ ਨੂੰ ਨਹੀਂ ਜਾਣ ਸਕੇ ਕਿ ਤੁਹਾਡਾ ਪਸਾਰਾ ਕਿੱਡਾ ਵੱਡਾ ਹੈ। ਸੁਰਪਤ ਨਰਪਤ ਨਹੀਂ ਗੁਣ ਜਾਨਾ, ਸੁਰਪਤ ਦਾ ਭਾਵ ਹੈ, ਸੁਰ ਦਾ ਭਾਵ ਹੈ ਦੇਵਤੇ, ਅਤੇ ਸੁਰਪਤ ਦਾ ਭਾਵ ਹੈ ਦੇਵਤਿਆਂ ਦੇ ਆਗੂ, ਦੇਵਤਿਆਂ ਦੇ ਪਤੀ, ਦੇਵਤਿਆਂ ਦੇ ਰਾਜੇ, ਦੇਵਤਿਆਂ ਦਾ ਨਾਇਕ ਮੁਖੀ। ਉਹ ਕੌਣ ਹੈ ਜੀ? ਇੰਦਰ ਦੇਵਤਾ। ਇੰਦਰ ਦੇਵਤੇ ਨੂੰ ਹਿੰਦੂ ਸਮਾਜ ਅੰਦਰ ਸਾਰੇ ਦੇਵਤਿਆਂ ਦਾ ਜਿਹੜਾ ਹੈ ਉਹ ਸੁਰਪਤ ਕਿਹਾ ਜਾਂਦਾ ਹੈ, ਉਹਨਾਂ ਦਾ ਆਗੂ ਕਿਹਾ ਜਾਂਦਾ ਹੈ। ਨਰਪਤ ਦਾ ਭਾਵ ਹੈ, ਨਰ ਦਾ ਭਾਵ ਮਨੁੱਖ, ਕਿ ਨਰਪਤ, ਨਰਪਤ ਦਾ ਭਾਵ ਦੁਨੀਆਂ ਦੇ ਵੱਡੇ ਵੱਡੇ ਰਾਜੇ। ਭਗਤ ਜੀ ਕਹਿਣ ਲੱਗੇ ਕਿ ਜੇ ਬ੍ਰਹਮਾ ਜੀ ਦੇ ਪੁੱਤਰਾਂ ਕੋਲੋਂ, ਸ਼ਿਵਜੀ ਜੀ ਕੋਲੋਂ, ਸ਼ੇਖ ਨਾਗ ਕੋਲੋਂ, ਜਾਂ ਹਨੂੰਮਾਨ ਕੋਲੋਂ, ਜਾਂ ਗਰੁੜ ਪੰਛੀ ਕੋਲੋਂ ਜੇ ਵਾਹਿਗੁਰੂ ਤੇਰਾ ਅੰਤ ਨਹੀਂ ਲੱਭਿਆ, ਅਤੇ ਲੱਭਿਆ ਫਿਰ ਇੰਦਰ ਦੇਵਤੇ ਜਾਂ ਵੱਡਿਆਂ ਵੱਡਿਆਂ ਦੁਨੀਆਂ ਦੇ ਰਾਜਿਆਂ ਕੋਲ ਵੀ ਨਹੀਂ ਅੰਤ ਨਹੀਂ ਲੱਭ ਸਕੇ, ਉਹ ਵੀ ਤੁਹਾਡਾ।
ਕਿੰਨੇ ਗੁਣ ਨੇ ਤੁਹਾਡੇ ਅੰਦਰ। ਇਹ ਰਾਜੇ ਜਿਹੜੇ ਨੇ ਚਾਹੇ ਦੇਵ ਲੋਕ ਦੇ ਰਾਜੇ ਨੇ ਚਾਹੇ ਮਾਤ ਲੋਕ ਦੇ ਰਾਜੇ ਨੇ, ਇਹ ਵੀ ਤੁਹਾਡੇ ਗੁਣਾਂ ਨੂੰ ਨਹੀਂ ਜਾਣ ਸਕੇ। ਸੁਰਪਤ ਨਰਪਤ ਨਹੀਂ ਗੁਣ ਜਾਣਾ, ਕੋਈ ਵੀ ਵਾਹਿਗੁਰੂ ਜੀ ਤੁਹਾਡੇ ਗੁਣਾਂ ਨੂੰ ਜਾਣ ਨਹੀਂ ਸਕਿਆ ਕਿ ਤੁਸੀਂ ਕਿੱਡੀ ਤਾਕਤ ਦੇ ਮਾਲਕ ਹੋ। ਚਾਰ ਵੇਦ ਆਰ ਸਿਮਰਤ ਪੁਰਾਨਾ, ਹਿੰਦੂ ਧਰਮ ਦੇ ਅੰਦਰ ਚਾਰ ਵੇਦ ਜਿਹੜੇ ਮੰਨੇ ਗਏ ਨੇ ਕਿ ਰਿਗ ਵੇਦ, ਅਥਰਵ ਵੇਦ, ਯਜੁਰਵੇਦ ਅਤੇ ਸ਼ਾਮ ਵੇਦ, ਇਹ ਚਾਰ ਵੇਦ ਮੰਨੇ ਨੇ। ਆਰ ਸਿਮਰਤ ਪੁਰਾਨਾ ਕਿ ਜਿਹੜੀਆਂ ਸਿਮਰਤੀਆਂ, ਇਹ ਵੀ ਗ੍ਰੰਥ ਨੇ ਹਿੰਦੂ ਧਰਮ ਦੇ, ਪੁਰਾਣ ਵੀ। ਇਹ ਸਾਰੇ ਪੁਰਾਣਾਂ ਦੇ, ਸਿਮਰਤੀਆਂ ਦੇ, ਵੇਦਾਂ ਦੇ ਰਚਨਹਾਰਿਆਂ ਦੀ ਗੱਲ ਕਰਦਿਆਂ ਦੱਸਦੇ ਨੇ ਕਿ ਇਹਨਾਂ ਗ੍ਰੰਥਾਂ ਨੂੰ ਲਿਖਣ ਵਾਲੇ ਵੀ ਵਾਹਿਗੁਰੂ ਜੀ ਤੁਹਾਡੇ ਅੰਤ ਨੂੰ ਨਹੀਂ ਪਾ ਸਕੇ। ਚਾਹੇ ਉਹ ਵੇਦਾਂ ਦੇ ਲਿਖਾਰੀ ਨੇ, ਚਾਹੇ ਪੁਰਾਣਾਂ ਦੇ, ਚਾਹੇ ਸਿਮਰਤੀਆਂ ਗ੍ਰੰਥਾਂ ਦੇ ਲਿਖਾਰੀ ਨੇ, ਇਹ ਵੀ ਤੁਹਾਡੇ ਮਰਮ ਨੂੰ ਨਹੀਂ ਜਾਣ ਸਕੇ। ਤੁਸੀਂ ਕਿੱਡੇ ਵੱਡੇ ਹੋ ਇਹਦੇ ਬਾਰੇ ਇਹ ਵੀ ਨਹੀਂ ਦੱਸ ਸਕੇ। ਅੱਗੇ ਜ਼ਿਕਰ ਕੀਤਾ ਕਮਲਾ ਪਤ ਕਵਲਾ ਨਹੀਂ ਜਾਣਾ। ਕਵਲਾ ਦਾ ਭਾਵ ਹੈ ਲਕਸ਼ਮੀ ਦੇਵੀ, ਅਤੇ ਕਮਲਾ ਪਤ ਦਾ ਭਾਵ ਹੈ ਲਕਸ਼ਮੀ ਦੇਵੀ ਦਾ ਪਤੀ। ਹੁਣ ਲਕਸ਼ਮੀ ਦਾ ਪਤੀ ਕਿਹਨੂੰ ਮੰਨਦੇ ਨੇ ਹਿੰਦੂ ਧਰਮ ਵਿੱਚ? ਵਿਸ਼ਨੂੰ ਜੀ ਨੂੰ। ਕਹਿਣ ਲੱਗੀ ਕਿ ਲਕਸ਼ਮੀ ਦੇਵੀ ਅਤੇ ਉਹਦੇ ਪਤੀ ਭਗਵਾਨ ਵਿਸ਼ਨੂੰ, ਜਿਹਨੂੰ ਹਿੰਦੂ ਧਰਮ ਭਗਵਾਨ ਕਰਕੇ ਪੂਜਾ ਕਰਦਾ ਹੈ, ਅਤੇ ਵਾਹਿਗੁਰੂ ਜੀ ਉਹ ਵੀ ਤੁਹਾਡੇ ਭੇਦ ਨੂੰ ਨਹੀਂ ਜਾਣ ਸਕੇ, ਉਹ ਵੀ ਤੁਹਾਡੇ ਪਾਰਾਵਾਰ ਨੂੰ ਨਹੀਂ ਜਾਣ ਸਕੇ। ਹੁਣ ਦੇਖੋ ਇੰਨੀਆਂ ਵੱਡੀਆਂ ਹਸਤੀਆਂ ਜਿਨ੍ਹਾਂ ਨੂੰ ਹਿੰਦੂ ਧਰਮ ਵਿੱਚ, ਭਾਰਤ ਦੇ ਵਿੱਚ ਬਹੁਤ ਵੱਡੇ ਸਨਮਾਨ ਦੇ ਨਾਲ ਯਾਦ ਕੀਤਾ ਜਾਂਦਾ ਹੈ, ਇਹਨਾਂ ਦੀ ਹਿੰਦੂ ਧਰਮ ਵਿੱਚ ਮਹਾਨਤਾ ਵੀ ਹੈ, ਪੂਜਾ ਵੀ ਕੀਤੀ ਜਾਂਦੀ ਹੈ। ਭਗਤ ਕਬੀਰ ਜੀ ਨੇ ਇਹਨਾਂ ਨਾਵਾਂ ਦਾ ਜ਼ਿਕਰ ਕਰਦਿਆਂ ਕਹਿ ਦਿੱਤਾ ਕਿ ਜਿਨ੍ਹਾਂ ਨੂੰ ਲੋਕ ਏਡੀ ਵੱਡੀ ਤਾਕਤ ਦਾ ਮਾਲਕ ਸਮਝਦੇ ਹੈ, ਉਹ ਵੀ ਵਾਹਿਗੁਰੂ ਦੇ ਪਸਾਰੇ ਨੂੰ, ਵਾਹਿਗੁਰੂ ਦੇ ਅੰਤ ਨੂੰ, ਉਹਦੀ ਤਾਕਤ ਨੂੰ, ਉਹਦੀ ਬਖਸ਼ਿਸ਼ ਨੂੰ, ਉਹਦੇ ਆਕਾਰ ਨੂੰ, ਆਦਿ ਤੋਂ ਅੰਤ, ਸ਼ੁਰੂ ਤੋਂ ਅੰਤ ਤੱਕ ਦੇ ਪਸਾਰੇ ਨੂੰ, ਉਸ ਹਸਤੀ ਨੂੰ ਨਹੀਂ ਜਾਣ ਸਕੇ। ਅਤੇ ਭਾਈ ਫਿਰ ਅਸੀਂ ਜਿਹੜੇ ਆਮ ਦੁਨੀਆ ਵਿੱਚ ਜੀਵਨ ਬਤੀਤ ਕਰਦੇ ਹਾਂ, ਅਸੀਂ ਫਿਰ ਰੱਬ ਦੇ ਪਾਰਾਵਾਰ ਨੂੰ ਕਿਵੇਂ ਪਾ ਸਕਦੇ ਹਾਂ? ਇਸ ਕਰਕੇ ਭਗਤ ਜੀ ਨੇ ਆਖਰੀ ਪੰਕਤੀਆਂ ਦੇ ਅੰਦਰ ਸਮਝਾਇਆ ਹੈ, ਕਹਿਣ ਲੱਗੇ ਕਿ ਜੇ ਅਸੀਂ ਭਗਤੀ ਕਰਾਂਗੇ ਵਾਹਿਗੁਰੂ ਦੀ, ਫਿਰ ਤਾਂ ਸਾਡਾ ਆਉਣ ਜਾਣ ਹੋ ਜਾਏਗਾ ਸਫਲ, ਆਵਾਗਮਨ ਕੱਟਿਆ ਜਾਏਗਾ, ਦੁੱਖਾਂ ਤੋਂ ਨਿਵਰਤੀ ਹੋ ਜਾਵੇਗੀ, ਗੁਣ ਗਾ ਕੇ ਅਸੀਂ ਦੁਨੀਆਂ ਵਿੱਚ, ਲੋਕ ਪ੍ਰਲੋਕ ਵਿੱਚ ਮਾਣ ਵਡਿਆਈ ਪ੍ਰਾਪਤ ਕਰ ਸਕਦੇ ਹਾਂ। ਪਰ ਜੇ ਅਸੀਂ ਵੀ ਇਹਨਾਂ ਵਾਂਗ ਅੰਤ ਲੱਭਣ ਵਾਸਤੇ ਤੁਰ ਪਵਾਂਗੇ ਤਾਂ ਫਿਰ ਭਰਮ ਭੁਲੇਖੇ ਦੇ ਵਿੱਚ ਹੀ ਰਵਾਂਗੇ, ਕਿਉਂਕਿ ਪਰਮਾਤਮਾ ਦਾ ਅਸੀਮ ਤਾਕਤ ਦੇ ਮਾਲਕ ਨੇ, ਅਤੇ ਉਹਨਾਂ ਨੂੰ ਫਿਰ ਇਹਨਾਂ ਅੱਖਾਂ ਦੇ ਨਾਲ, ਇਹਨਾਂ ਮਨੁੱਖਾ ਜੀਵਨ ਦੇ ਅੰਗਾਂ ਦੇ ਨਾਲ ਉਸ ਵਾਹਿਗੁਰੂ ਦੀ ਸੰਪੂਰਨਤਾ ਕਿਵੇਂ ਬਿਆਨ ਕਰ ਸਕਦੇ ਹਾਂ? ਹੋ ਹੀ ਨਹੀਂ ਸਕਦੇ, ਕਿਉਂਕਿ ਜਦੋਂ ਭਗਤ ਕਬੀਰ ਜੀ ਦੇ ਹੋਰ ਵੀ ਬਚਨ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਵੀ ਉਹਨੇ ਇਹੀ ਸਮਝਾਇਆ ਨਾ ਕਿ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇਕਿਆ ਕਹੀਏ, ਕਿ ਇਹ ਤਾਂ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਗੂੰਗੇ ਨੂੰ ਗੁੜ ਖਵਾ ਦੇਣਾ ਅਤੇ ਪੁੱਛੀਏ ਕਿ ਇਹਦਾ ਸਵਾਦ ਕਿਸ ਤਰ੍ਹਾਂ ਦਾ ਹੈ, ਉਹ ਪੈਮਾਨਾ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਹੀ ਪਰਮਾਤਮਾ ਦੇ ਪਸਾਰੇ ਦੀ ਗੱਲ, ਗੂੰਗੇ ਦੇ ਕੋਲੋਂ ਗੁੜ ਦਾ ਸਵਾਦ ਪੁੱਛਣ ਵਾਲੀ ਹੋਵੇਗੀ, ਭਾਵੇਂ ਅਸੀਂ ਆਪਣੀ ਮੱਤ ਨੂੰ ਇਸ ਪਾਸੇ ਲਾ ਦਈਏ, ਚਾਹੇ ਕਿਸੇ ਕੋਲੋਂ ਪੁੱਛਣ ਦਾ ਯਤਨ ਕਰੀਏ। ਅੱਜ ਤੱਕ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੋਈ ਵੀ ਉਸ ਮਾਲਕ ਦੇ ਬਾਰੇ ਜਾਣ ਨਹੀਂ ਸਕਿਆ ਕਿ ਉਹ ਕਿੱਡੇ ਵੱਡੀ ਹਸਤੀ ਹੈ। ਸਿਰਫ ਇਹ ਆ ਕਿ ਜਿਨ ਸੇਵਿਆ ਤਿਨ ਪਾਇਆ ਮਾਣ, ਜਿਨ੍ਹਾਂ ਨੇ ਵੀ ਉਹਨੂੰ ਗਾਵਿਆ ਹੀ ਸੁਣਿਆ ਉਹਨਾਂ ਮਾਣ ਵਡਿਆਈ ਜ਼ਰੂਰ ਪ੍ਰਾਪਤ ਕੀਤੀ ਹੈ, ਚਾਹੇ ਉਹ ਭਗਤ ਸਾਹਿਬਾਨ ਨੇ, ਚਾਹੇ ਉਹ ਭੱਟ ਸਾਹਿਬਾਨ ਨੇ, ਚਾਹੇ ਦੁਨੀਆਂ ਦੇ ਵਿੱਚ ਹਰ ਯੁੱਗ ਯੁੱਗ ਦੇ ਵਿੱਚ, ਹਰ ਸਮੇਂ ਸਮੇਂ ਦੇ ਵਿੱਚ ਆਉਣ ਵਾਲੇ ਰੱਬ ਦੇ ਸੇਵਕ ਨੇ। ਇਸ ਕਰਕੇ ਭਗਤ ਕਬੀਰ ਜੀ ਆਖਰੀ ਪੰਕਤੀਆਂ ਅੰਦਰ ਸਮਝਾਉਂਦੇ ਨੇ, ਕਹਿ ਕਬੀਰ ਸੋ ਭਰਮੈ ਨਾਹੀ, ਪਗਲਾ ਗਰਾਮ ਰਹਿ ਸ਼ਰਣਾਹੀ। ਭਗਤ ਜੀ ਆਖਰੀ ਪੰਕਤੀਆਂ ਅੰਦਰ ਸਮਝਾਉਂਦੇ, ਜੇ ਕੋਈ ਰੱਬ ਦਾ ਪਸਾਰਾ ਲੱਭਣ ਤੁਰ ਪਵੇਗਾ
ਉਹ ਭਟਕਦਿਆਂ ਭਟਕਦਿਆਂ ਆਪਣਾ ਜੀਵਨ ਖਤਮ ਕਰ ਲਵੇਗਾ, ਪਰ ਰੱਬ ਦੇ ਪੂਰਨਤਾ ਨੂੰ ਬਿਆਨ ਨਹੀਂ ਕਰ ਸਕਦਾ। ਪਰ ਜਿਹੜਾ ਪਰਮਾਤਮਾ ਦੇ ਸੇਵਕਾਂ ਦੀ ਸ਼ਰਨ ਵਿੱਚ ਚਲਿਆ ਜਾਵੇ ਉਹ ਕਦੀ ਵੀ ਭਟਕਣਾ ਦੇ ਵਿੱਚ ਨਹੀਂ ਪੈਂਦਾ, ਕਿਉਂਕਿ ਉਹਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਪਰਮਾਤਮਾ ਦੇ ਗੁਣਾਂ ਦਾ, ਉਹਦੀ ਹਸਤੀ ਦਾ ਪਤਾ ਲੱਗ ਜਾਂਦਾ ਹੈ ਕਿ ਉਸ ਮਾਲਕ ਨੂੰ ਮਿਲਣਾ ਕਿਵੇਂ ਆ, ਗਾਉਣਾ ਕਿਵੇਂ ਆ, ਉਹਦੇ ਗੁਣਾਂ ਦੇ ਨਾਲ ਸਾਂਝ ਕਿਵੇਂ ਹੋ ਸਕਦੀ ਹੈ, ਉਹ ਮਾਲਕ ਕਿੱਡੀ ਤਾਕਤ ਦਾ, ਕਿੱਡੇ ਪੈਮਾਨੇ ਦਾ ਮਾਲਕ ਹੈ ਉਹ। ਇਸ ਕਰਕੇ ਉਹ ਫਿਰ ਰੱਬ ਦੇ ਪਿਆਰੇ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਕਦੀ ਭਟਕਦੇ ਨਹੀਂ। ਕਹੋ ਕਬੀਰ ਸੋ ਭਰਮੈ ਨਾਹੀ, ਸੋ ਦਾ ਭਾਵ ਉਹ ਮਨੁੱਖ, ਕਹਿਣ ਲੱਗੇ ਉਹ ਮਨੁੱਖ ਕਦੀ ਵੀ ਭਟਕਣਾ ਦੇ ਵਿੱਚ ਨਹੀਂ ਪੈਂਦੇ। ਕਿਹੜੇ ਜੀ? ਪੱਗ ਲੱਗ ਰਾਮ ਰਹਿ ਸਰਣਾਹੀ, ਪੱਗ ਦਾ ਭਾਵ ਹੈ ਚਰਨ, ਪੈਰ। ਕਹਿੰਦੇ ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ, ਪਰਮਾਤਮਾ ਦੀ ਸ਼ਰਨ ਨਾਲ ਜੁੜ ਜਾਂਦੇ ਨੇ ਗੁਰਮੁਖਾਂ ਦੀ ਸੰਗਤ ਦੇ ਰਾਹੀਂ, ਉਹ ਕਦੀ ਵੀ ਭਟਕਣਾ ਦੇ ਵਿੱਚ ਨਹੀਂ ਪੈਂਦੇ। ਉਹ ਕਦੀ ਇਸ ਜਿਰਾ ਵਿੱਚ ਨਹੀਂ ਪੈਂਦੇ ਕਿ ਅਸੀਂ ਰੱਬ ਦੇ ਰੂਪ ਨੂੰ ਬਿਆਨ ਕਰਨਾ ਹੈ, ਅਸੀਂ ਉਹਦੇ ਪਾਰਾਵਾਰ ਨੂੰ ਵੇਖਣਾ ਹੈ। ਸਗੋਂ ਉਹ ਇੱਕੋ ਹੀ ਗੱਲ ਕਹਿੰਦੇ ਨੇ ਕਿ ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਈਐ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ। ਅੱਜ ਦੇ ਬਚਨਾਂ ਦੁਆਰਾ ਭਗਤ ਕਬੀਰ ਜੀ ਸਾਨੂੰ ਇਹੀ ਸਮਝਾਉਂਦੇ ਨੇ ਕਿ ਭਾਈ ਉਹਦੇ ਅੰਤ ਲੱਭਣ ਦੇ ਵਿੱਚ ਹੀ ਜ਼ਿੰਦਗੀ ਨਾ ਬਤੀਤ ਕਰ ਦਈਏ, ਸਗੋਂ ਉਸ ਪਾਰਾਵਾਰ ਦੇ ਗੁਣ ਗਾ ਕੇ ਆਪਣੇ ਜੀਵਨ ਨੂੰ ਸਵਾਰ ਕੇ ਆਪਣੇ ਇਸ ਮਨੁੱਖਾ ਜੀਵਨ ਦੀ ਸਫਲਤਾ ਹਾਸਲ ਕਰੀਏ, ਜੋ ਸਾਡਾ ਮੁੱਖ ਮਕਸਦ ਹੈ ਸੰਸਾਰ ਵਿੱਚ ਆਉਣ ਦਾ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬੁੱਢੀ ਸਰਸ ਪਿਓ
1: ਹਰ ਕਾ ਨਾਮ ਅਖੈ ਨਿਧ ਪਿਓ
0: ਅਪਿਓ ਹਰ ਨਾਮ ਅਖੈ ਨਿਧ ਚੌਂ ਜੁਗ ਗੁਰ ਸੇਵਾ ਕਰ ਫਲ ਲਈਅੰ

ਸਾਹਿਬ ਜੀ ਨੂੰ ਆਦਿ ਸਾਹਿਬ ਆਵੜ ਭਾਗੀ ਹੋ ਜਾਓ। ਗੁਰੂ ਸਾਹਿਬ ਜੀ ਦੇ ਪਾਵਨ ਦਰਸ਼ਨ ਕਰਦੇ ਹੋਏ ਪਾਵਨ ਬਾਣੀ ਸ਼ਬਦ ਕੀਰਤਨ ਕਥਾ ਵਿਚਾਰਾਂ ਆਪ ਜੀ ਸਰਵਣ ਕਰਕੇ ਆਪਣੇ ਜਨਮ

ਸਫਲਾ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਆਗਮੀਆਂ ਪ੍ਰਮਾਣ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਪ੍ਰਦਾਨ ਕਰਨ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ।

ਮਾਰੂ ਮਹੱਲਾ ਤੀਜਾ ਹਰ ਜੀਉ ਦਾਤਾ ਅਗਮ ਅਥਾਹਾ ਓਸ ਤਿਲ ਨਾ ਤਮਾਏ ਵੇ ਪਰਵਾਹਾ ਤਿਸਨੋ ਅਪੜ ਨਾ ਸਕੇ ਕੋਈ ਆਪੇ ਮੇਲ ਮਿਲਾਇੰਦਾ ਜੋ ਕਿਸ ਕਰੇ ਸੋ ਨਿਹਚੋ ਹੋਈ ਤਿਸ ਬਿਨ ਦਾਤਾ ਅਵਰ ਨ ਕੋਈ ਜਿਸਨੋ ਨਾਮ ਉਦਾਨ ਕਰੇ ਸੋ ਪਾਏ ਗੁਰਸਬਦੀ ਮੇਲਾਇੰਦਾ ਚਾਉ ਦਹਿ ਭਾਵਣ ਤੇਰੇ ਹਟ ਨਾ ਲੇ ਸਤ ਗੁਰਾ ਦਿਖਾਏ ਅੰਤਰ ਨਾ ਲੇ ਨਾਵੇ ਕਾ ਵਪਾਰੀ ਹੋਵੇ ਗੁਰਸਬਦੀ ਕੋ ਪਾਏਂਦਾ ਸਤਿਗੁਰ ਸੇਵੈ ਸਹਿਜ ਆਨੰਦਾ ਹਿਰਦੇ ਆਏ ਬੂਠਾ ਗੋਵਿੰਦਾ

ਸੁਖ ਸੁਭਾਇਆ ਮੱਥੇ ਕਾਲੇ ਮਹਿਲ ਨਾ ਪਾਵੈ ਦੁੱਖ ਹੀ ਵਿੱਚ ਦੁੱਖ ਪਾਇੰਦਾ ਸਤਿਗੁਰ ਸੇਵੈ ਸੇਵੜ ਪਾਗੀ ਸਹਿਜ ਪਾਏ ਸੱਚੀ ਲਿਵ ਲਾਗੀ ਸੱਚੋ ਸੱਚ ਕਮਾਵੈ ਸਦ ਹੀ ਸੱਚਾ ਮੇਲ ਮਿਲਾਇੰਦਾ ਜਿਸ ਨੂੰ ਸੱਚਾ ਦੇ ਸੋ ਪਾਏ ਅੰਤਰ ਸਾਚ ਪਰਮ ਚੁਕਾਏ ਸੱਚ ਸੱਚੇ ਕਾਇ ਆਪੇ ਦਾਤਾ ਜਿਸ ਦੇਵੈ ਸੋ ਸੱਚ ਪਾਇੰਦਾ ਆਪੇ ਕਰਤਾ ਸਭਨਾ ਕਾ ਸੋਈ ਜਿਸਨੂੰ ਆਪ ਬਜਾਏ ਬੂਜੇ ਕੋਈ ਆਪੇ ਬਖਸ਼ੈ ਦੇ ਵਡਿਆਈ ਆਪੇ ਮੇਲ ਮਿਲਾਇੰਦਾ ਹਉਮੈ ਕਰਦਿਆ ਜਨਮ ਗਵਾਇਆ ਅੱਗੇ ਮੋਹ ਨਾ ਚੂਕੇ ਮਾਇਆ ਅੱਗੇ ਜਮਕਾਲ ਲੇਖਾ ਲੇਵੈ ਜਿਉਂ ਤਿਲ ਕਹਾਣੀ ਪੀੜਾਇੰਦਾ ਪੂਰੇ ਭਾਗ ਗੁਰਸੇਵਾ ਹੋਈ ਨਦਰ ਕਰੇ ਤਾਂ ਸੇਵੇ ਕੋਈ ਜਮਕਾਲ ਤੇ ਸਭ ਨੇੜ ਨ ਆਵੇ ਮਹਿਲ ਸੱਚੈ ਸੁਖ ਪਾਇੰਦਾ ਤਿੰਨ ਸੁਖ ਪਾਇਆ ਜੋਤ ਪਾਏ ਪੂਰੇ ਭਾਗ ਗੁਰਸੇਵਾ ਲਾਏ ਤੇਰੇ ਹੱਥ ਹੈ ਸਭ ਵਡਿਆਈ ਜਿਸ ਦੇਵ ਹੈ ਸੋ ਪਾਏਂਦਾ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਸਾਏ ਗਿਆਨ ਰਤਨ ਸਦਾ ਘਟ ਚਾਨਣ

ਨਦਰ ਨ ਆਵੈ। ਜਮਦਾਰ ਬਾਦਾ ਦੁਖ ਪਾਏ ਦਾਉ, ਬਿਨ ਸਤਿਗੁਰੁ ਸੇਵੈ ਮੁਕਤ ਨਾ ਹੋਈ। ਗਿਆਨੀ ਧਿਆਨੀ ਪੂਛੋ ਕੋਈ, ਸਤਿਗੁਰੁ ਸੇਵੈ ਤਿਸ ਮਿਲੇ ਵਡਿਆਈ। ਨਿਰ ਸੱਚੈ ਸੋਭਾ ਪਾਏ ਦਾ, ਸਤਿਗੁਰ ਨੂੰ ਸੇਵੈ ਤਿਸ ਆਪ ਮਿਲਾਏ। ਮਮਤਾ ਕਾਟ ਸੱਚ ਲੇ ਬੁਲਾਏ, ਸਦਾ ਸਾਚਾਉ ਵਣਜੇ ਵਾਪਾਰੀ। ਨਾਮੋ ਲਾਹਾ ਪਾਏ ਦਾ, ਆਪੇ ਕਰੇ ਕਰਾਏ ਕਰਤਾ, ਸ਼ਬਦ ਮਰੈ ਸੋਈ ਜਨ ਮੁਕਤਾ।

ਭਾਣਾ ਮੰਨੈ ਸੋ ਸੁਖ ਪਾਏ, ਭਾਣੇ ਵਿੱਚ ਸੁਖ ਪਾਇੰਦਾ, ਗੁਰਮੁਖ ਤੇਰਾ ਭਾਣਾ ਪਾਵੇ, ਸਹਿਜ ਹੀ ਸੁਖ ਸੱਚ ਕਮਾਵੇ, ਭਾਣੇ ਨੂੰ ਲੋਚੇ ਬਹੁ ਤੇਰੀ, ਆਪਣਾ ਭਾਣਾ ਆਪ ਮਨਾਏਂਦਾ, ਤੇਰਾ ਭਾਣਾ ਮੰਨੈ ਸੁਮਿਲ ਤੁਧਿਆਏ, ਜਿਸ ਭਾਣਾ ਭਾਵੈ ਸੋ ਤੁਜੇ ਸਮਾਏ, ਭਾਣੇ ਵਿੱਚ ਵੱਡੀ ਵਡਿਆਈ, ਭਾਣਾ ਕਿਸੇ ਕਰਾਏਂਦਾ, ਜਾਂ ਤੇ ਸੁਭਾਵੈ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ, ਤੁਧ ਆਪਣੈ ਭਾਣੈ ਸਭ ਸ੍ਰਿਸ਼ਟਿ ਉਪਾਈ, ਜਿਸਨੂੰ ਭਾਣਾ ਦੇਹੇ ਇਸ ਭਾਏ ਦਾ, ਮਨ ਮੁਖਿਅੰਦ ਕਰੇ ਚਤਰਾਈ, ਭਾਣਾ ਨਾ ਮੰਨੇ ਬਹੁਤ ਦੁੱਖ ਪਾਏ,

ਧੁਰ ਫੁਰਮਾਏ, ਸਤਿਗੁਰ ਸੇਵੇ ਤਾਂ ਨਾਮ ਪਾਏ, ਨਾਮੇ ਹੀ ਸੁਖ ਪਾਏ ਦਾ ਸਭਾਉ ਨਾਮ ਹੋ ਉਪਜੈ, ਨਾਮ ਹੋ ਸੀ ਜੈ, ਗੁਰ ਕਿਰਪਾ ਤੇ ਮਨ ਤਨ ਪੀਜੇ, ਰਸਨਾ ਨਾਮ ਧਿਆਏ, ਰਸ ਪੀ ਜਾਏ, ਰਸ ਹੀ ਤੇ ਰਸ ਪਾਏ ਦਾ ਮਹਿਲ ਅੰਦਰ ਮਹਿਲ ਕੋ ਪਾਏ, ਗੁਰ ਕਹਿ ਸਬਦ ਸੱਚ ਚਿਤ ਲਾਏ, ਜਿਸਨੂੰ ਸੱਚ ਦੇ ਸੋਈ ਸੱਚ ਪਾਏ, ਸੱਚੇ ਸੱਚ ਮਿਲਾਏ ਦਾ

ਟੋਟਾ ਸੰਸਾਰਾ ਨਾਂਗੋ ਆਇਆ ਨਾਂਗੋ ਜਾਸੀ ਈਵਨ ਨਾਵੇ ਦੁੱਖ ਪਾਏਂਦਾ ਜਿਸਨੂੰ ਨਾਮ ਦੇ ਸੋ ਪਾਏ ਗੁਰ ਕੈ ਸ਼ਬਦ ਹਰ ਮਨ ਵਸਾਏ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ ਨਾਮੋ ਨਾਮ ਧਿਆਏਂਦਾ ਨਾਵੇ ਨੋ ਲੋਚਾ ਜੇਤੀ ਸਭ ਆਈ ਨਾਉ ਤਿੰਨਾ ਮਿਲੈ ਤੁਰ ਪੁਰਬ ਕਮਾਈ ਜਿੰਨੀ ਨਾਉ ਪਾਇਆ ਸੇਵੜ ਪਾਗੀ ਗੁਰ ਕੈ ਸ਼ਬਦ ਮਿਲਾਏਂਦਾ

ਸਭ ਪਾਇਦਾ। ਅੰਤਰ ਘਰ ਬੰਕੇ ਥਾਣ ਸੁਹਾਇਆ, ਗੁਰਮੁਖ ਵਿਰਲਖਣੇ ਥਾਣ ਪਾਇਆ। ਇਤ ਸਾਥ ਨਿਭ ਹੈ ਸਲਾਹੇ, ਸੱਚੇ ਹਰ ਸੱਚਾ ਮਨ ਵਸਾਏ ਦਾ।

ਦਾਵ ਮਾਰੂ ਮਹੱਲਾ ਤੀਜਾ। ਕਾਇਆ ਆਓ ਕੰਚਨ ਆਓ ਸਬਦ ਵਿਚਾਰ ਆਓ ਤਿੱਥੇ ਹਰ ਵਸੈ ਜਿਸਦਾ ਅੰਤ ਨ ਪਾਰਾ ਵਾਰ ਅਨੰਦ ਨਿਹਾਰ ਹੋ ਸੇਵ ਹੋ ਸੱਚੀ ਬਾਣੀ ਹਰ ਜੀਓ ਸ਼ਬਦ ਮਿਲਾਏ ਦਾਉ ਹਰ ਚੇਤੇ ਤਿਨ ਬਲਿਹਾਰੇ ਜਾਓ ਗੁਰ ਕੈ ਸ਼ਬਦ ਆਓ ਤਿਨ ਮੇਲ ਮਿਲਾਓ ਤਿਨ ਕੀ ਧੂੜ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਏ ਦਾ।

ਨਾਮ ਸਮਾਏ ਦਾ ਸੋ ਜਨ ਸਾਚਾ ਜੇ ਅੰਤਰ ਭਾਲਾ ਗੁਰ ਕੈ ਸ਼ਬਦ ਹਰ ਨਦਰ ਨਿਹਾਲ ਗਿਆਨ ਅੰਜਣ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏ ਦਾ ਵੱਡਾ ਭਾਗ ਇਹੋ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਬਿਨ ਸ਼ਬਦ ਸਭ ਅੰਧ ਅੰਧੇਰਾ ਗੁਰਮੁਖ ਕਿਸੇ ਬੁਝਾਏ ਦਾ

ਜਗ ਖਿਸਿਆ ਪਛਤਾਏਂਦਾ। ਗੁਰ ਕੈ ਸ਼ਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ ਸਚੋ ਸੱਚ ਵੇਖੇ ਸਭ ਥਾਈ ਸੱਚ ਸੁਣ ਮਨ ਵਸਾਏਂਦਾ। ਹਉਮੈ ਗਣਤੈ ਗੁਰ ਸ਼ਬਦ ਨਿਵਾਰੇ ਹਰ ਜੀਉ ਹਿਰਦੈ ਰੱਖੋ ਉਰਤਾਰੇ। ਗੁਰ ਕੈ ਸ਼ਬਦ ਸਦਾ ਸਲਾਹੇ ਮਿਲ ਸਾਚੇ ਸੁਖ ਪਾਏਂਦਾ ਸੋ ਚੇਤੈ ਜਿਸ ਆਪ ਚੇਤਾਏ। ਗੁਰ ਕੈ ਸ਼ਬਦ ਵਸੈ ਮਨਿ ਆਏ ਆਪੇ ਵੇਖੇ ਆਪੇ ਬੂਝੇ ਆਪੇ ਆਪ ਸਮਾਏਂਦਾ ਜਿਨ ਮਨ ਵਿੱਚ ਵੱਥ ਪਾਈ ਸੋਈ ਜਾਣੈ। ਗੁਰ ਕੈ ਸ਼ਬਦ ਆਪ ਪਛਾਣੇ ਆਪ ਪਛਾਣੈ ਸੋਈ ਜਨ ਨਿਰਮਲਾ। ਬਾਣੀ ਸ਼ਬਦ ਸੁਣਾਏਂਦਾ ਇਹ ਕਾਇਆ ਪਵਿੱਤ ਹੈ ਸਰੀਰ। ਗੁਰ ਸ਼ਬਦੀ ਚੇਤੇ ਗੁਣੀ ਗਹੀਰ ਅਨ ਦਿਨ ਗੁਣ ਗਾਵੇ ਰੰਗ ਰਾਤਾ ਗੁਣ ਕਹਿ ਗੁਣੀ ਸਮਾਏਂਦਾ। ਇਹੋ ਸਰੀਰ ਸਭ ਮੂਲ ਹੈ ਮਾਇਆ ਦੂਜੇ ਭਾਏ ਪਰਮ ਭੁਲਾਇਆ। ਹਰ ਨਾਂ ਚੇਤਾ ਸਦਾ ਦੁੱਖ ਪਾਏ ਬਿਨ ਹਰ ਚੇਤਾ ਦੁੱਖ ਪਾਏ ਦਾ। ਜੇ ਸਤਿਗੁਰੁ ਸੇਵੈ ਸੋ ਪ੍ਰਵਾਣੋ ਕਾਇਆ ਹੰਸ ਨਿਰਮਲ ਦਰ ਸੱਚੇ ਜਾਣ। ਹਰ ਸੇਵੇ ਹਰ ਮਨ ਵਸਾਏ ਸੋਹੇ ਹਰ ਗੁਣ ਗਾਏਂਦਾ ਬਿਨ ਭਾਗਾ ਗੁਰ ਸੇਵਿਆ ਨਾ ਜਾਏ। ਮਨਮੁਖ ਭੁੱਲੇ ਮੋਏ ਬਿਲ ਲਾਏ ਜਿਨ ਕੋ ਨਦਰਾ ਹੋਵੈ ਗੁਰ ਕੇਰੀ ਹਰ ਜੀਉ ਆਪ ਮਿਲਾਏਂਦਾ। ਉਹ ਕਾਇਆ ਕੋਟ ਪੱਕੇ ਹਟਨਾ ਲੈ ਗੁਰਮੁਖ ਲੇਵੈ ਵਸਤ ਸਮਾਲੈ। ਹਰ ਕਾ ਨਾਮ ਧਿਆਏ ਦਿਨ ਰਾਤੀ ਉਤਮ ਪਦਵੀ ਪਾਏ ਦਾ। ਆਪੇ ਸੱਚਾ ਹੈ ਸੁਖ ਦਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ। ਨਾਨਕ ਨਾਮ ਸਲਾਹੇ ਸਾਚਾ ਪੂਰੇ ਭਾਗ ਕੋ ਪਾਏਂਦਾ। ਮਾਰੂ ਮਹਲਾ ਤੀਜਾ ਨਿਰੰਕਾਰ ਆਕਾਰ ਉਪਾਇਆ ਮਾਇਆ ਮੋਹ ਹੁਕਮ ਬਣਾਇਆ। ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਏਂਦਾ। ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ ਉਚਾਰੇ ਬੇਦ ਬ੍ਰਹਮੇ ਨੂੰ ਫੁਰਮਾਇਆ। ਵਰੇ ਮਾਹਵਾਰ ਥਿਤੀ ਕਰੇ ਸਜਗ ਮੈਂ ਸੂਜੀ ਪਾਏਂਦਾ। ਗੁਰ ਸੇਵਾ ਤੇ ਕਰਨੀ ਸਾਰ ਰਾਮ ਨਾਮ ਰਾਖੋ ਉਰਤ ਹਰ। ਗੁਰਬਾਣੀ ਵਰਤੀ ਜਾਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਂਦਾ। ਵੇਦ ਪੜੈ ਅਨਦਨਵਾਦ ਸੁਮਲੈ ਨਾਮ ਨ ਚੇਤੈ ਬੱਧਾ ਜਮ ਕਾਲੈ। ਦੂਜੇ ਪਾਏ ਸਦਾ ਦੁੱਖ ਪਾਏ ਤ੍ਰੈ ਗੁਣ ਭਰਮ ਭੁਲਾਏਂਦਾ। ਗੁਰਮੁਖੇ ਕਿਸ ਸਿਉਂ ਲਿਵ ਲਾਏ ਤਿਰ ਬਿਦ ਮਨਸਾ ਮਨਹੈ ਸਮਾਏ। ਸਾਚੇ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਏਂਦਾ। ਜੋ ਤੁਰ ਰਾਤੇ ਸੇ ਹੁਣ ਰਾਤੈ ਗੁਰਪ੍ਰਸਾਦੀ ਸਹਿਜੇ ਮਾਤੇ ਸਤਿਗੁਰ ਸੇਵ ਸਦਾ ਪ੍ਰਭ ਪਾਇਆ। ਆਪੇ ਆਪ ਮਿਲਾਏਂਦਾ ਮਾਇਆ ਮੋਹ ਭਰਮ ਨਾ ਪਾਏ ਦੂਜੇ ਪਾਏ ਲੱਗਾ ਦੁੱਖ ਪਾਏ। ਸੂਹਾ ਰੰਗ ਦਿਨ ਥੋੜੇ ਹੋਵੇ ਇਸ ਜਾਂਦਾ ਬਿਲਮ ਨਾ ਲਾਏਂਦਾ। ਇਹੋ ਮਨ ਪਹਿ ਪਾਏ ਰੰਗਾਏ ਇਤ ਰੰਗ ਸਾਚੇ ਮਾਹੇ ਸਮਾਏ। ਪੂਰੇ ਭਾਗ ਕੋਇਹੋ ਰੰਗ ਪਾਏ ਗੁਰਮਤੀ ਰੰਗ ਚੜ੍ਹਾਏਂਦਾ। ਮਨਮੁਖ ਬਹੁਤ ਕਰੇ ਅਭਿਮਾਨ ਦਰੰਗੇ ਕਬ ਹੀ ਨਾ ਪਾਵੇ ਮਾਨ। ਦੂਜੇ ਲਾਗੇ ਜਨਮ ਗਵਾਇਆ ਬਿਨ ਬੂਝੇ ਦੁੱਖ ਪਾਏਂਦਾ। ਮੇਰੇ ਪ੍ਰਭ ਅੰਦਰ ਆਪ ਲੁਕਾਇਆ ਗੁਰਪ੍ਰਸਾਦੀ ਹਰ ਮਿਲੇ ਮਿਲਾਇਆ। ਸੱਚਾ ਪ੍ਰਭ ਸੱਚਾ ਵਪਾਰਾ ਨਾਮ ਅਮੋਲਕ ਪਾਏਂਦਾ। ਇਸ ਕਾਇਆ ਕੀ ਕੀਮਤ ਕਿਨੇ ਨਾ ਪਾਈ ਮੇਰਾ ਠਾਕੁਰ ਇਹ ਬਣਤ ਬਣਾਈ। ਗੁਰਮੁਖ ਹੋਵੈ ਸੋ ਕਾਇਆ ਸੋਧੇ ਆਪ ਹੈ ਆਪ ਮਿਲਾਏਂਦਾ। ਉਹ ਕਾਇਆ ਵਿੱਚ ਤੋਟਾ ਉਹ ਕਾਇਆ ਵਿੱਚ ਲਾਹਾ ਗੁਰਮੁਖ ਜੀ ਬੇਪਰਵਾਹ। ਗੁਰਮੁਖ ਵਣਜ ਸਦਾ ਸੁਖ ਪਾਏ ਸਹਿਜੇ ਸਹਿਜ ਮਿਲਾਏਂਦਾ। ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੇ ਦੇਵਨਹਾਰਾ। ਗੁਰਮੁਖ ਸਲਾਹੇ ਸੁਖ ਦਾਤਾ ਮਨ ਮੇਲੇ ਕੀਮਤ ਪਾਏਂਦਾ। ਉਹ ਕਾਇਆ ਵਿੱਚ ਵਸਤਾ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਡਿਆਈ। ਜਿਸ ਦਾ ਹੱਟ ਸੋਈ ਵੱਥ ਜਾਣੈ ਗੁਰਮੁਖ ਦੇ ਨਾ ਪਛੋਤਾਏਂਦਾ। ਹਰ ਜੀਉ ਸਭ ਮੈਂ ਰਿਹਾ ਸਮਾਈ ਗੁਰਪ੍ਰਸਾਦੀ ਪਾਇਆ ਜਾਈ। ਆਪੇ ਮੇਲ ਮਿਲਾਏ ਆਪੇ ਸਬਦੇ ਸਹਿਜ ਸਮਾਏਂਦਾ। ਆਪੇ ਸੱਚਾ ਸ਼ਬਦ ਮਿਲਾਏ ਸ਼ਬਦੇ ਵਿੱਚੋਂ ਪਰਮ ਚੁਕਾਏ। ਨਾਨਕ ਨਾਮ ਮਿਲੈ ਵਡਿਆਈ ਨਾਮੇ ਹੀ ਸੁਖ ਪਾਏਂਦਾ। ਮਾਰੂ ਮਹੱਲਾ ਤੀਜਾ
ਅਗਮ ਅਗੋਚਰ ਵੇ ਪ੍ਰਵਾਹੇ ਆਪੇ ਮਿਹਰਵਾਨ ਅਗਮ ਅਥਾਹੇ ਅਪੜ ਕੋਏ ਨਾ ਸਕੇ ਤਿਸ ਨੂੰ ਗੁਰਸਬ ਦੀ ਮੇਲਾਇਆ ਤੁਧ ਨੂੰ ਸੇਵੈ ਜੋ ਤੁਧ ਭਾਵੈ ਗੁਰ ਕੈ ਸ਼ਬਦ ਸਚ ਸਮਾਵੈ ਅਨੰਦਨ ਗੁਣ ਰਵੈ ਦਿਨ ਰਾਤੀ ਰਸਨ ਹਰ ਰਸ ਭਾਇਆ ਸ਼ਬਦ ਮਰੈ ਸੇ ਮਰਨ ਸੁਵਾਰ ਹੈ ਹਰ ਕੇ ਗੁਣ ਹਿਰਦੇ ਉਰ ਧਾਰ ਹੈ ਜਨਮ ਸਫਲ ਹਰ ਚਰਨੀ ਲਾਗੇ ਦੂਜਾ ਭਾਉ ਚੌਕਾਇਆ ਹਰ ਜੀਓ ਮੇਲੇ ਆਪ ਮਿਲਾਏ ਗੁਰ ਕੈ ਸ਼ਬਦ ਆਪ

ਧਿਆਇ ਜਤ ਸਤ ਸੰਯਮ ਜੇ ਸਚ ਕਮਾਵੈ ਇਹੋ ਮਨ ਨਿਰਮਲ ਜੇ ਹਰ ਗੁਣ ਗਾਵੈ ਇਸ ਬਿਖਮੈ ਅੰਮ੍ਰਿਤ ਪ੍ਰਾਪਤ ਹੋਵੇ ਹਰ ਜੀਉ ਮੇਰੇ ਪਾਇਆ ਜਿਸਨੂੰ ਬਜਾਏ ਸੋਈ ਬੂਜਾਏ ਹਰ ਗੁਣ ਗਾਵੇ ਅੰਦਰ ਸੂਜੈ ਹਉਮੈ ਮੇਰਾ ਠਾਕੁਰ ਹਾਇ ਸਹਿਜ ਹੀ ਸਚ ਪਾਇਆ।

ਲਾਇਆ ਹਉਮੈ ਵੇਚਾ ਸਦ ਜਲੇ ਸਰੀਰਾ ਕਰਮ ਹੋਵੈ ਭੇਟੇ ਗੁਰੂ ਪੂਰਾ ਅੰਤਰ ਅਗਿਆਨ ਸ਼ਬਦ ਬੁਝਾਏ ਸਤਿਗੁਰ ਤੇ ਸੁਖ ਪਾਇਆ ਮਨਮੁਖ ਅੰਧਾ ਅੰਧ ਕੁਮਾਏ ਬਹੁ ਸੰਕਟ ਜੋਨੀ ਪਰਮਾਏ ਜਮ ਕਾ ਜੇਵੜਾ ਕਦੇ ਨਾ ਕਟੈ ਅੰਤੇ ਬਹੁ ਦੁਖ ਪਾਇਆ।

ਮਨ ਮਾਰੇ ਹਉਮੈ ਜਾਇ ਸਮਾਇਆ। ਆਵਣ ਜਾਣਾ ਪਰਜ ਵਿਗੋਈ, ਬਿਨ ਸਤ ਗੁਰ ਥਿਰ ਕੋਇ ਨਾ ਹੋਈ। ਅੰਤਰ ਜੋਤ ਸਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ। ਪੰਚ ਦੂਤ ਚਿਤ ਵਹਿ ਵੇਕਾਰਾ, ਮਾਇਆ ਮੋਹ ਕਾ ਇਹੋ ਪਾਸਾਰਾ। ਸਤਿਗੁਰੂ

ਇਸ ਮਾਇਆ ਘਰੇ ਅੰਦਰ ਕੋ ਘਰ ਪਾਏ ਗੁਰ ਕੈ ਸਬਦੇ ਸਹਿਜ ਸੁ ਪਾਏ ਉਤੇ ਸੋਗ ਵਿਜੋਗ ਨਾ ਵਿਆਪੈ ਸਹਿਜੇ ਸਹਿਜ ਸੁਮਾਇਆ ਦੂਜੇ ਪਾਏ ਦੁਸ਼ਟਾਂ ਕਾ ਵਾਸਾ ਭਾਉਂਦੇ ਫਿਰੈ ਬਹੁ ਮੋਹ ਪਿਆਸਾ ਕੋ ਸੰਗਤ ਬਹੈ ਸਦਾ ਦੁੱਖ ਪਾਵ ਹੈ ਦੁੱਖੋ ਦੁੱਖ ਕਮਾਇਆ ਸਤਿਗੁਰ ਬਾਜੋ ਸੰਗਤ ਨਾ ਹੋਈ ਬਿਨ ਸਬਦੇ ਪਾਰ ਨ ਪਾਏ ਕੋਈ ਸਹਿਜ ਗੁਣ ਰਵੈ ਦਿਨ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗੈ ਗੁਰ ਸ਼ਬਦ ਨਿਵਾਸਾ

ਭਰਾਵਾਂ ਮਰਿਆ ਭਾਗੇ, ਨਾਨਕ ਤਿਨਕੇ ਫਿਰ ਗਤ ਹੋਵਾ, ਜੇ ਗੁਰਮੁਖ ਰਹੇ ਸਰਨਾਈ ਹੈ। ਗੁਰਮੁਖ ਪ੍ਰੀਤ ਸਦਾ ਹੈ ਸਾਚੀ, ਸਤਿਗੁਰ ਤੇ ਮੰਗੋ ਨਾਮ ਅਜਾਚੀ, ਹੋ ਦਿਆਲ ਕਿਰਪਾ ਕਰ ਹਰ ਜੀਓ, ਰੱਖ ਲੇਵੋ ਗੁਰ ਸਰਨਾਈ ਹੈ। ਅੰਮ੍ਰਿਤ ਰਸ ਸਤਿਗੁਰੂ ਚੁਆਓ, ਦਸਵੇਂ ਦੁਆਰ ਪ੍ਰਗਟ ਹੋਇਆ ਆਓ, ਤੈ ਅਨਹਦ ਸ਼ਬਦ ਵਜੈ ਤੁਨ ਬਾਣੀ, ਸਹਿਜੇ ਸਹਿਜ ਸਮਾਈ ਹੈ। ਜਿਨ ਕੋ ਕਰਤਾ ਤੁਰ ਲਿਖ ਪਾਈ, ਅਨ ਦਿਨ ਗੁਰ ਗੁਰ ਕਰਤ ਵਿਹਾਈ, ਬਿਨ ਸਤਿਗੁਰ ਕੋ ਸੀਜੇ ਨਾਹੀ, ਗੁਰ ਚਰਨੀ ਚਿਤ ਲਾਈ ਹੈ। ਜੇ ਸੁਭਾਵੈ ਤਿਸੇ ਆਪੇ ਦੇ, ਗੁਰਮੁਖ ਨਾਮ ਪਦਾਰਥ ਲੇ, ਆਪੇ ਕਿਰਪਾ ਕਰੇ ਨਾਮ ਦੇਵੈ, ਨਾਨਕ ਨਾਮ ਸਮਾਈ ਹੈ। ਗਿਆਨ ਰਤਨ ਮਨ ਪ੍ਰਗਟ ਭਇਆ, ਨਾਮ ਪਦਾਰਥ ਸਹਿਜੇ ਲਾਇਆ, ਇਹ ਵਡਿਆਈ ਗੁਰ ਤੇ ਪਾਈ, ਸਤਿਗੁਰ ਕਉ ਸਦ ਬਲ ਜਾਈ ਹੈ। ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ, ਅਗਿਆਨ ਮਿਟਿਆ ਗੁਰਤਨ ਅਪਾਰਾ, ਸਤਿਗੁਰ ਗਿਆਨ ਰਤਨ ਅਤ ਭਾਰੀ, ਕਰਮ ਮਿਲੈ ਸੁਖ ਪਾਈ ਹੈ। ਗੁਰਮੁਖ ਨਾਮ ਪ੍ਰਗਟੀ ਹੈ ਸੋਏ, ਚਹੋ ਜੁਗ ਨਿਰਮਲ ਹਸਾ ਲੋਏ, ਨਾਮੇ ਨਾਮ ਰਤੇ ਸੁਖ ਪਾਇਆ, ਨਾਮ ਰਹਾ ਲੇਵ ਲਾਈ ਹੈ।

ਗੁਰਮੁਖ ਹਰ ਨਾਮ ਆਖ ਵਖਾਣੀ। ਹਰ ਹਰ ਕਰਤਾ ਸਦਾ ਮਨ ਬਿਕਸੈ, ਹਰ ਚਰਨੀ ਮਨ ਲਾਈ ਹੈ। ਹਮੂਰਖ ਅਗਿਆਨ ਗਿਆਨ ਕਿਸ ਨਾਈ, ਸਤਿਗੁਰੂ ਤੇ ਸਮਝ ਪੜੀ ਮਨ ਮਾਹੀ। ਉਹ ਦਿਆਲ ਕਿਰਪਾ ਕਰ ਹਰ ਜੀਉ, ਸਤਿਗੁਰ ਕੀ ਸੇਵਾ ਲਾਈ ਹੈ। ਜਿਨ ਸਤਿਗੁਰ ਜਾਤਾ ਤਿਨੇਕ ਪਛਾਤਾ, ਸਰਬੇ ਰਾਵਰਿਆ ਸੁਖ ਦਾਤਾ। ਆਤਮ ਚੀਨ ਪਰਮ ਪਦ ਪਾਇਆ, ਸੇਵਾ ਸੁਰਤ ਸਮਾਈ ਹੈ। ਜਿਨ ਕੋ ਆਦਿ ਮਿਲੀ ਵਡਿਆਈ, ਸਤਿਗੁਰ ਮਨ ਵਸਿਆ ਲਿਵ ਲਾਈ। ਆਪ ਮਿਲਿਆ ਜਗ ਜੀਵਨ ਦਾਤਾ, ਨਾਨਕ ਅੰਕ ਸਮਾਈ ਹੈ। ਮਾਰੂ ਮਹੱਲਾ ਚੌਥਾ, ਹਰ ਅਗਮ ਅਗੋਚਰ ਸਦਾ ਅਵਿਨਾਸੀ, ਸਰਬ ਰਵ ਰਿਹਾ ਘੱਟ ਵਾਸੀ। ਤਿਸ ਬਿਨ ਅਵਰ ਨਾ ਕੋਈ ਦਾਤਾ, ਹਰ ਤਿਸੈ ਸਿਰੇ ਬਹੁ ਪ੍ਰਾਣੀ ਹੈ। ਜਾ ਕੋ ਰਾਖੇ ਹਰ ਰਾਖਣ ਹਾਰਾ, ਤਾਕੋ ਕੋਏ ਨਾ ਸਾਕਸ ਮਾਰਾ।

ਧਿਆਵੋ ਚੋਜ ਵਡਾਣੀ ਹੈ। ਜੋ ਜੀਆਂ ਕੀ ਵੇਦਨ ਜਾਣ ਤਿਸ ਸਹਿਬ ਕੈ ਹਉ ਕੁਰਬਾਨ ਹੈ।

ਅਜਾਣੈ ਮੂਰਖਾ ਸਿਉ ਨਹਿ ਲੂਜ ਪ੍ਰਾਣੀ ਹਰ ਜਪਿਆ ਪਦ ਨਿਰਬਾਣੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੇ ਜਲ ਥਲ ਜਨਤਾ ਸਭ ਤੈ

ਜਿਨ ਹਰਿ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰਿ ਨਾਮ ਸਮਾਇਆ। ਜੋ ਸ਼ਰਨ ਪਰੈ ਤਿਸ ਕੀ ਪਤ ਰਾਖੈ, ਜਾਏ ਪੂਛੋ ਵੇਦ ਪੁਰਾਣੀ ਹੈ। ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ, ਗੁਰ ਕੈ ਸ਼ਬਦ ਭਰਮ ਭਉ ਪਾਗੈ। ਵਿਚੇ ਗ੍ਰਹਿ ਸਦਾ ਰਹੇ ਉਦਾਸੀ, ਜੋ ਕਮਲ ਰਹੇ ਵਿੱਚ ਪਾਣੀ ਹੈ। ਵਿੱਚ ਹਉਮੈ ਸੇਵਾ ਥਾਏ ਨਾ ਪਾਏ, ਜਨਮ ਮਰੇ ਫਿਰ ਆਵੈ ਜਾਏ।

ਜਿਨ ਹਰਿ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪਛੋ ਤਾਣੀ ਹੈ। ਤੂੰ ਸਭ ਮੈਂ ਵਰਤਾ ਹਰਿ ਜਗਨਨਾਥ, ਸੋ ਹਰਿ ਜਪੈ ਜਿਸ ਗੁਰਮਸਤਕ ਹਾਥ। ਹਰ ਕੀ ਸਰਨ ਪਿਆ ਹਰਿ ਜਾਪੀ, ਜਨ ਨਾਨਕ ਦਾਸ ਦਸਾਣੀ ਹੈ। ਮਾਰੂ ਸੋਲਹਿ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰੁ ਪ੍ਰਸਾਦ। ਕਲਾ ਉਪਾਏ ਧਰੀ ਜਿਨ ਧਰਨਾ, ਗਗਨ ਰਹਾਇਆ ਹੁਕਮੇ ਚਰਨਾ। ਅਗਣ ਉਪਾਏ ਈਦਨ ਮੈਂ ਬਾਦੀ, ਸੋ ਪ੍ਰਭ ਰਾਖੇ ਪਹਾਈ ਹੈ। ਜੀ ਜੰਤ ਕੋ ਰਿਜਕ ਸੰਭਾਹੇ, ਕਰਨ ਕਾਰਨ ਸਮਰੱਥ ਅਪਾਹੇ। ਖਿਨ ਮੈਂ ਥਾਪ ਉਥਾਪਣ ਹਾਰਾ, ਸੋਈ ਤੇਰਾ ਸਹਾਈ ਹੈ। ਮਾਤ ਗਰਭ ਮੈਂ ਜਿਨ ਪ੍ਰਤ ਪਾਲਿਆ, ਸਾਸ ਗਰਾ ਸੋਏ ਸੰਗ ਸੰਭਾਲਿਆ।

ਜਪ ਜਪੋ ਜਪ ਜਪਨੇ ਜੀਤ ਆਵਹੋ ਵਸੋ ਕਰਿ ਅਪਨੇ ਲੱਖ ਚੁਰਾਸੀ ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਹੈ ਖੰਡ ਬ੍ਰਹਿਮੰਡ ਉਦਾਰ ਨਹਾਰਾ ਊਚ ਅਥਾਹ ਅਗਮ ਅਪਾਰਾ ਜਿਸਨ ਕਿਰਪਾ ਕਰੇ ਪ੍ਰਭ ਆਪਣੀ

ਸਤਿਗੁਰੂ ਪ੍ਰਸਾਦ ਸੰਗੀ ਜੋਗੀ ਨਾਲ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਪਏ ਇਕੱਤਰਾਵ ਕਰਤੇ ਭੋਗ ਬਿਲਾਸਾ ਹੇ ਜੋ ਫਿਰ ਕਰੈ ਸੋ ਧਨ ਤਤ ਮੰਨੈ ਫਿਰ ਧਨੈ ਸਿੰਗਾਰ ਰੱਖੇ ਸੰਗਨੈ

ਸਦੇਰਾ ਬਿਨ ਸਤਿਗੁਰਾ ਪਚ ਮੂਹੇ ਸਾਕਤ ਨਿਗੁਰ ਗਲ ਜਮ ਫਸਾਏ ਮਨ ਮੁਖ ਆਵੈ ਮਨ ਮੁਖ ਜਾਵੈ ਮਨ ਮੁਖ ਫਿਰ ਫਿਰੈ ਝੋਟਾਂ ਖਾਵੈ ਜਿਤਨੇ ਨਰਕ ਸੇ ਮਨ ਮੁਖ ਭੁਗੈ ਗੁਰਮੁਖ ਲੇ ਨਾ ਮਾਸਾਏ ਗੁਰਮੁਖ ਸੋਏ ਜੇ ਹਰ ਜੀਉ ਪਾਇਆ ਤਿਸ ਕੌਣ ਮਿਟਾਵੈ ਜੇ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗਲ ਖਾਸਾ ਏ ਹੋਬਲੇ।

ਕਿਸ ਕੀਮ ਨ ਪਾਏ, ਕੜ ਕੜ ਪੂਰਿਓ ਸਵਠਾਏ, ਨਾਨਕ ਸ਼ਰਨ ਦੀਨ ਦੁੱਖ ਭੰਜਣਾ, ਹੋਰੇ ਨ ਤੇਰੇ ਜੋ ਦਾਸਾਏ। ਮਾਰੂ ਸੋਹਲਾ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰੇ ਆਨੰਦ ਆਨੰਦੀ ਮੇਰਾ, ਘਟ ਘਟ ਪੂਰਨ ਸਿਰ ਸਿਰੇ ਨਬੇਰਾ, ਸਿਰ ਸਾਹਾਂ ਕੇ ਸੱਚਾ ਸਾਹਿਬ, ਅਵਰ ਨਾਹੀਂ ਕੋ ਦੂਜਾ ਹੈ, ਹਰ ਖਵੰਤ ਅਨੰਤ ਦਿਆਲਾ, ਪ੍ਰਗਟ ਰਹਿਓ ਪ੍ਰਭ ਸਰਬ ਉਜਾਲਾ।

ਆਪੇ ਸੁਣ ਸੁਣ ਭੀਜਾ ਹੈ। ਸਾਚਾ ਤਖਤ ਸੱਚੀ ਪਾਤਸ਼ਾਹੀ, ਸੱਚ ਖਜ਼ੀਨਾ ਸਾਚਾ ਸਾਹੀ, ਆਪੇ ਸੱਚ ਧਾਰਿਓ ਸਭ ਸਾਚਾ, ਸੱਚੇ ਸੱਚ ਵਰਤੀ ਜਾਹੇ। ਸੱਚ ਤਪਾਵਸ ਸੱਚੇ ਕੇਰਾ, ਸਾਚਾ ਥਾਨ ਸਦਾ ਪ੍ਰਭ ਤੇਰਾ, ਸੱਚੀ ਕੁਦਰਤਾ ਸੱਚੀ ਬਾਣੀ, ਸੱਚ ਸਹਿਬ ਸੁਖ ਕੀ ਜਾਹੇ।

ਕੁਰਬਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਭੀਜਾ ਹੈ ਮਾਰੂ ਮਹੱਲਾ ਪੰਜਵਾਂ ਸੋਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦਿ

ਹਰ ਕੀਰਤਨ ਸੁਣੀ ਆਏ ਸਤਿਗੁਰੂ ਭੇਟੋ, ਹਰ ਜਸ ਮੁਖ ਭਣੀ ਆਏ ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗੇ ਦੇਵੇ ਮਨ ਆਏ। ਅਗਮੇ ਅਗੋਚਰ ਗੁਰੂ ਦਿਖਾਇਆ ਭੂਲਾ ਮਾਰਗ ਸਤਿਗੁਰੂ ਪਾਇਆ, ਗੁਰ ਸੇਵਕ ਬਿਘਣ ਨਾ ਭਗਤੀ ਹਰ ਪੂਰ ਦਿਰੜਾਇਆ ਗਿਆਨ ਆਏ। ਗੁਰ ਦ੍ਰਿਸ਼ਟਾਇਆ ਸਭਨੀ ਠਾਈ ਜਲ ਤਲ ਪੂਰਿਆ ਗੋਸਾਈ,

ਆਪੋ ਭੁਲਾਏ ਸੋਈ ਭੁੱਲੈ ਸੋ ਬੂਝੈ ਜਿਸੈ ਬੁਝਾਏਂਦਾ ਹਰਕ ਸੋਗ ਕਾ ਨਗਰ ਇਹੋ ਕੀਆ ਸੇ ਉਭਰੇ ਜੋ ਸਤਿਗੁਰ ਸਰਨੀਆ

ਸੋ ਗੁਰਮੁਖ ਸਹਿਜ ਸਮਾਇਦਾ ਹਰ ਕੇ ਭਗਤ ਸਦਾ ਸੁਖ ਵਾਸੀ ਬਾਲ ਸੁਭਾਏ ਅਤੀਤ ਉਦਾਸੀ ਅਨਕ ਰੰਗ ਕਰੇ ਬੋ ਭਾਤੀ ਜੋ ਪਿਤਾ ਭੂਤ ਲੜਾਏਂਦਾ ਅਗਮਿਆ ਗੋਚਰ ਕੀ

ਸ੍ਰਿਸ਼ਟਿ ਉਪਾਏ ਧਰੀ ਸਭ ਧਰਨਾ ਜਰ ਨਾਨਕ ਸਰਨ ਪਿਆ ਹਰ ਦੁਆਰੇ ਹਰ ਪਾਵੇ ਲਾਜ ਰਖਾਏ ਦਾ ਮਾਰੂ ਸੋਹਲੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਦਿਸੈ ਸੋ ਇੱਕ ਤੂੰ ਹੈ ਬਾਣੀ ਤੇਰੀ ਸਰਵਣ ਸੁਣੀਐ ਦੂਜੀ

ਰਿਹਾ ਸੀ। ਇੱਕ ਘਰ ਬਾਰੀ ਇੱਕ ਭੁੱਖੇ ਇੱਕ ਤ੍ਰਿਪਤ ਅਗਾਏ ਸਭਸੇ ਤੇਰਾ ਪਾਰ ਨਾਲ ਆਪੇ ਸਤ ਸਤ ਸਤ ਸਾਚਾ ਓਤ ਪੋਤ ਭਗਤਨ ਸੰਗ ਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ

ਨਾ ਆਪਣੀ ਕੁਦਰਤ ਆਪੇ ਜਾਣੈ ਨਦਰੀ ਨਦਰ ਨਿਹਾਲਣਾ ਸੰਤ ਸਭਾ ਜੈ ਵੈਸੇ ਪ੍ਰਭ ਪਾਸੇ ਆਨੰਦ ਮੰਗਲ ਹਰ ਚਲਦ ਤਮਾਸੇ ਗੁਣ ਗਾਵੈ ਅਨਹਦ ਤੁਨ ਬਾਣੀ ਤੈ ਨਾਨਕ ਦਾਸ ਚਿਤਾਰਨਾ ਆਵਣ ਜਾਣਾ ਸਭ ਚਲਤ ਤੁਮਾਰਾ ਓ ਕਰ ਕਰ ਦੇਖੇ ਖੇਲ ਅਪਾਰਾ ਆਪ ਓ ਪਾਏ ਓ ਪਾਵਣ ਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾਂ ਸੋਏ ਤੁਮਾਰੀ ਸਦਾ ਸਦਾ ਜਾਈ ਬਲਿਹਾਰੀ ਦੋਏ ਕਰ ਜੋੜ ਸਿਮਰੋ ਦਿਨ ਰਾਤੀ ਮੇਰੇ ਸੁਆਮੀ ਅਗਮ ਅਪਾਰਨਾ ਤੁਧ ਬਿਨ ਦੂਜੇ ਕੇਸ ਸਲਾਈ ਏਕੋ ਏਕ ਜਪੀ ਮਨ ਮਾਹੀ ਹੁਕਮ ਬੂਜਨ ਪੈ ਨਿਹਾਲਾਏ ਭਗਤਾਂ ਕੀ ਕਹਲਣਾ ਗੁਰ ਉਪਦੇਸ਼ ਜਪਿਐ ਮਨ ਸਾਚਾ ਗੁਰ ਉਪਦੇਸ਼

ਏਕੋ ਹੈ ਪਹਾਲਣਾ ਤਰ ਚੂਕੇ ਬਿਣ ਸੇ ਅੰਧਿਆ ਰਹੇ ਪ੍ਰਗਟ ਪੈ ਪੁਰਖ ਨਿਰਾਰੇ ਆਪ ਛੋੜ ਪਏ ਸਰਨਾਈ ਜਿਸ ਕਾ ਸਾ ਤਿਸ ਕਹਲਣਾ ਐਸਾ ਕੋ ਵਡਭਾਗੀ ਆਇਆ ਵਾਟ ਪੈ ਜਨ

ਕੇ ਕਰ ਦੇ ਸੇਵਾ ਅਨਾਥਾ ਨਾਥ ਦੀਨ ਦੁਖ ਭੰਜਣ ਸੋ ਗੁਰੂ ਪੂਰੇ ਤੇ ਪਾਏ ਨਾ ਹੋਰ ਦੁਆਰਾ ਕੋਈ ਨਾ ਸੂਜੈ ਤਿਰ ਭਵਣ ਉਤਾਵੇ ਤਾਂ ਕਿਸੂ ਨਾ ਬੂਜੇ ਸਤਿਗੁਰ ਸਾਹੂ ਭੰਡਾਰ ਨਾਮ ਜਿਸ ਇਹੋ ਰਤਨ ਤਿਸੇ ਤੇ ਪਾਏ ਨਾ ਜਾ ਕੀ ਤੋਰ ਕਰੇ ਪੁਨੀਤਾ ਸੁੰਦਰ ਦੇਵ ਨ ਪਾਵ ਹੈ ਮੀਤਾ ਸਤਿਪੁਰਖ ਸਤਿਗੁਰ ਪਰਮੇਸ਼ਰ ਜੇਸਾ ਭੇਟ ਤਉ ਪਾਰ ਪਰਾਏ ਨ ਪਾਰ ਜਾਤ ਲੋੜੇ ਮਨ ਪਿਆਰੇ ਕਾਮ ਤੇ ਨ ਸੋਹੀ ਦਰਬਾਰੇ ਤ੍ਰਿਪਤ ਸੰਤੋਖ ਸੇਵਾ ਗੁਰੂ ਪੂਰੇ ਨਾਮ ਕਮਾਏ ਰਸਾਏ ਨ ਗੁਰ ਕੈ ਸ਼ਬਦ ਮਰੈ ਪੰਚ ਧਾਤੂ

ਗਏ ਕਿਉਂਕਾਰ ਸਤਿਗੁਰੂ ਤੇ ਪਾਈਐ ਹੋ ਬਲ ਬਲ ਗੁਰ ਦਰਸਾਇਨਾ ਗੁਰ ਕੀ ਸੇਵ ਨਾ ਜਾਣੇ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਜਿਸ ਨੂੰ ਲਾਏ ਲਾਏ ਸੋ ਸੇਵਕ

ਸਤ ਗੁਰ ਜੇਸਾ ਸਿਮਰਤ ਮਾਨਵ ਸੀਤ ਲੈਨਾ ਜਾਕੀ ਸੋਏ ਸੁਣੀ ਮਨ ਜੀਵੈ ਹਿਰਦੇ ਵਸੈ ਤਾਂ ਠੰਡਾ ਥੀਵੈ ਗੁਰਮੁਖੋ ਆਲਾਏ ਤਾਂ ਸੋਭਾ ਪਾਏ ਤਿਸ ਜਮ ਕੈ ਪੰਥ ਨਾ ਪਾਏ ਨਾ ਸੰਤਨ ਕੀ ਸਰਨਾਈ ਪੜਿਆ ਜੀਉ ਪ੍ਰਾਣ ਤਨ ਆਗੇ ਧਰਿਆ ਸੇਵਾ ਸੁਰਤ ਨਾ ਜਾਣਾ ਕਾਈ ਤੁਮ ਕਰੋ ਦਇਆਉ ਕਿਰਮਾਇਣਾ ਨਿਰਗੁਣ ਕੋ ਸੰਗ ਲਿਹੁਰ ਲਾਏ ਕਰ ਕਿਰਪਾ ਮੋਹ ਟਲੇ ਲਾਏ।

ਨਾ ਭੈ ਕਿਰਪਾਨ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰੂ ਪੂਰੇ ਸੁਖ ਸਹਿ ਸਦਾ ਆਨੰਦਾ ਨਾਨਕ ਦਾਸ ਦਸਾਇਣਾ ਮਾਰੂ ਸੋਲਾ ਮਹੱਲਾ ਪੰਜਵਾਂ ਏਕਾ ਓਅੰਕਾਰ ਸਤਿਗੁਰੂ ਪ੍ਰਸਾਦ ਸਿਮਰੈ ਧਰਤੀ ਹਰ ਆਕਾਸਾ ਸਿਮਰੈ ਚੰਦ ਸੂਰਜ ਗੁਣ ਤਾਸਾ ਪੌਣ ਪਾਣੀ ਬੈਸੰਤਰ ਸਿਮਰ ਹੈ ਸਿਮਰੈ ਸਗਲ ਉਪਾਰ ਜਨਾ ਸਿਮਰ ਹੈ ਖੰਡ ਦੀਪ ਸਭ ਲੋਵਾ ਸਿਮਰ ਹੈ ਪਾਤਾਲ ਪੁਰੀਆਂ ਸੱਚ ਸੋਆ ਸਿਮਰ ਹੈ ਖਾਣੀ ਸਿਮਰ ਹੈ ਬਾਣੀ ਸਿਮਰ ਹੈ ਸਗਲੇ ਹਰ ਜਨਾ ਸਿਮਰ ਹੈ ਬ੍ਰਹਮ ਵਿਸ਼ਨੁ ਮਹੇਸਾ ਸਿਮਰ ਹੈ ਦੇਵਤੇ ਕੋੜ ਤਤੀਸਾ ਸਿਮਰ ਹੈ ਜਗ ਦੈਤ ਸਭ ਸਿਮਰ ਅਗਣਤ ਨ ਜਾਈ ਜਸ ਗਣਾ ਸਿਮਰ ਹੈ ਪਾਸ ਪੰਕੀ ਸਭ ਭੂਤਾ ਸਿਮਰ ਹੈ ਬਨ ਪਰਬਤ ਆਤੂਤਾ ਲਤਾ ਬਲੀ ਸਾਕ ਸਭ ਸਿਮਰੇ ਰੱਬ ਰਿਹਾ ਸੁਆਮੀ ਸਭ ਮਨਾ ਸਿਮਰੈ ਥੂਲ ਸੂਖਮ ਸਭ ਜਨਤਾ ਸਿਮਰੈ ਸਿੱਧ ਸਾਧਕ ਹਰ ਮੰਤਾ ਗੁਪਤਾ ਪ੍ਰਗਟਾ ਸਿਮਰੈ ਪ੍ਰਮੇਰ ਸਗਲ ਭਵਨ ਕਾ ਪ੍ਰਭ ਤਨਾ ਸਿਮਰੈ ਨਾਰ ਨਾਰੀ ਆਸਰਮਾ ਸਿਮਰੈ ਜਾਤ ਜੋਤ ਸਭ ਵਰਨਾ ਸਿਮਰੈ ਗੁਣੀ ਚਤਰ ਸਭੇ ਤੇ ਸਿਮਰ ਹੈ ਰੈਣੀ ਅਰ ਦਿਨਾ ਸਿਮਰ ਹੈ ਕੜੀ ਮੂਰਤ ਪਾਲੋ ਨਿਮਖਾ ਸਿਮਰੇ ਅਕਾ ਸਿਮਰੇ ਕਾਲ ਅਕਾਲ ਸੁਚ ਸੋਚਾ ਸਿਮਰੇ ਸੌਣ ਸਾਤਰ ਸੰਜੋਗਾ ਅਲਖ ਨਾ ਲਖੀਏ ਇੱਕ ਖਿਣਾ ਕਰਨ ਕਰਾ ਬਣਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਕਰ ਕਿਰਪਾ ਜੇ ਸਭ ਭਗਤੀ ਲਾਭ ਹੋ ਜਨਮ ਪਦਾਰਥ ਸੋ ਜਿੰਨਾ ਜਾ ਕੇ ਮਨ ਬੂਠਾ ਪ੍ਰਭ ਅਪਣਾ ਪੂਰੇ ਕਰਮ ਗੁਰ ਕਾ ਜਪ ਜਪਣਾ ਸਰਬ ਨਿਰੰਤਰ ਸੋ ਪ੍ਰਭ ਜਾਤਾ ਬਹੁ ਨ ਜੋਨੀ ਪਰਮ ਰੁਨਾ ਗੁਰ ਕਾ ਸ਼ਬਦ ਵਸੇ ਮਨ ਜਾ ਕੈ ਦੁਖ ਦਰਦ ਪਰਮਤਾ ਕਾ ਭਾਗੈ ਸੁਖ ਸਹਿਜ ਆਨੰਦ ਨਾਮ ਰਸ ਅਨਹਦ ਬਾਣੀ ਸਹਿਜ ਧੁਨਾ ਸੋ ਤਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾ ਕੇ ਮਨ ਬੂਠਾ ਸੋ ਪੂਰ ਕਰਮ ਨਾ ਸ਼ਿਨਾ ਜਲ ਥਲ ਮਹੀਅਲ ਸੁਆਮੀ ਸੋਈ ਅਵਨ ਕਹੀਏ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਪਰਮ ਸਗਲਾ ਅਵਨਾ ਦੀਸੇ ਏਕ

ਧੀਰ ਗਰੋਗ ਮਿਟੈ ਹਰ ਔਖਦ ਹਰ ਨਿਲਮ ਰਾਪੇ ਮੰਗਣਾ ਸਰਵਣੀ ਸੁਣੋ ਬਿਮਲ ਜਸ ਸੁਆਮੀ ਏਕਾ ਓਟ ਤਜੋ ਬਿਖ ਕਾਮੀ ਨਿਮ ਨਿਮ ਪਾਏ ਲੱਗੋ ਦਾਸ ਤੇਰੇ ਕਰ ਸੁਕ੍ਰਿਤ ਨਾਈ ਸੰਗਣਾ ਰਸਨਾ ਗੁਣ ਗਾਵੇ ਹਰ ਤੇਰੇ ਮਿਟੇ ਕਮਾਤੇ ਅਵਗੁਣ ਮੇਰੇ ਸਿਮਰ ਸਿਮਰ ਸੁਆਮੀ ਮਨ ਜੀਵੈ ਪੰਚ ਦੂਤ ਤਜ ਤੰਗਣਾ ਚਰਨ ਕਮਲ ਜਪ ਬੋਹਿਤ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਧਨ ਹਾਰੋ ਸਮਤ ਨਿਵਾਸੀ ਬਹੁੜ ਜੋਨ ਨੰਗਣਾ ਦਾਸ

ਭੰਗੜਾ ਮਨ ਤਨ ਅਰਪ ਧਰੀ ਹਰਿਆਗੈ ਜਨਮ ਜਨਮ ਕਾ ਸੋਇਆ ਜਾਗੈ ਜਿਸ ਕਾ ਸਾ ਸੋਈ ਪ੍ਰਤਪਾਲਕ ਹੱਥ ਤਿਆਗੀ ਹਉਮੈ ਹੰਤ ਨਾ ਜਲ ਥਲ ਪੂਰਨ ਅੰਤਰ ਜਾਮੀ ਘਟ ਘਟ ਰਵਿਆ ਅਸਲ ਸਵਾਮੀ ਪਰਮ ਪੀਤ ਖੋਈ ਗੁਰਪੂਰੇ ਏਕ ਰਵਿਆ ਸਰਬੰਗਣਾ ਜਤ ਕਦ ਪੇਖੋ ਪ੍ਰਭ ਸੁਖ ਸਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਅਗਹਿ ਅਗਾਹ ਕਿਸਮਿਤ ਨਹੀਂ ਪਾਈਆ ਸੋ ਬੂਜੇ ਜੇ ਸਾਉ ਕਿਰਪੰਗਣਾ ਸਤ

ਸਭ ਉਠਾਈ, ਤਿਸ ਬਿਨ ਦੂਜਾ ਕੋਈ ਨਾਹੀ। ਆਦਮਾਦ ਅੰਤ ਪ੍ਰਭ ਰਵਿਆ, ਤ੍ਰਿਸ਼ਨ ਬੁੱਝੀ ਪਰਮ ਮੰਗਣਾ। ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰ ਕਰਤਾ ਗੁਰ ਸਾਧ ਬਖਸ਼ਾਂਦਾ। ਗੁਰ ਜਪ ਜਾਪ ਜਪਤ ਫਲ ਪਾਇਆ, ਗਿਆਨ ਦੀਪਕ ਸੰਤ ਸੰਗਣਾ। ਜੋ ਪੇਖਾ ਸੋ ਸਭ ਕੇ ਸੋ ਸਵਾਮੀ, ਜੋ ਸੁਣਨਾ ਸੋ ਪ੍ਰਭ ਕੀ ਬਾਣੀ। ਜੋ ਕੀਨੋ ਸੋ ਤੁਮੇ ਕਰਾਇਓ, ਸਰਨ ਸਹਾਈ ਸੰਤ ਹੈ ਤਨਾ। ਜਾਚਕ ਜਾਚੇ ਤੁਮੇ ਅਰਾਧੇ, ਪਤਿਤ ਪਾਵਨ ਪੂਰਨ ਪ੍ਰਭ ਸਾਧੈ।

ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠੇ ਰੰਗਣਾ ਸੋਲਹ ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕਰ ਚੜਿਆ ਅਨੰਦ ਬਿਨੋਦ ਹਰ ਨਾਮ ਸੁਖ ਨਾਨਕ ਅੰਮ੍ਰਿਤ ਰਸ ਹਰ ਪੂੰਚਨਾ ਮਾਰੂ ਸੋਲਹ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ

ਦੇਸੰਤਰ ਇੱਕ ਹੀ ਕੋ ਘਾਸ ਇੱਕ ਹੀ ਕੋ ਰਾਜਾ ਇਨ ਮੈਂ ਕਹੀਏ ਕਿਆ ਕੂੜਾ ਕਵਣ ਸੋ ਮੁਕਤੀ ਕਵਣ ਸੋ ਨਰਕਾ ਕਵਣ ਸਹਿਸਾਰੀ ਕਵਣ ਸੋ ਭਗਤਾ ਕਵਣ ਸੋ ਦਾਨਾ ਕਵਣ ਸੋ ਹੋਸ਼ਾ ਕਵਣ ਸੋ ਸੁਰਤਾ ਕਵਣ ਜੜਾ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਸਹਿਸਾਰੀ ਹੁਕਮੇ ਭਗਤਾ ਹੁਕਮੇ ਹੋਸ਼

ਗਾੜਾ ਕੇਤਰਿਆਂ ਦਿਨ ਗੁਪਤ ਕਹਾਇਆ ਕੇਤੜਿਆਂ ਦਿਨ ਸੁੰਨ ਸਮਾਇਆ ਕੇਤੜਿਆਂ ਦਿਨ ਧੁੰਦੂਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ

ਪਹਿਲਾ ਪੰਜਵਾਂ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ ਮਧਸੂਦਨ ਦਾਮੋਦਰ ਸੁਆਮੀ ਰਿਖੀ ਕੇਸ਼ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਧੋ ਕ੍ਰਿਸ਼ਨ ਮੁਰਾਰੇ ਜਗਦੀਸ਼ਰ ਹਰ ਜੀਉ ਅਸੁਰ ਸੰਗਾਰੇ ਜਗਜੀਵਨ ਅਵਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ਤਰਨੀ ਤਰ ਈਸ਼ ਨਰ ਸਿੰਘ ਨਰਾਇਣ ਦਾੜਾ ਅਗਰੇ ਪ੍ਰਥਮ ਤਰੈਨ ਬਾਵਨ ਰੂਪ ਕੀਆ ਤੁਧ ਕਰਤੇ ਸਭ ਹੀ ਸੇਤੀ ਹੈ ਚੰਗਾ ਸ੍ਰੀ ਰਾਮ ਚੰਦ ਜਿਸ ਰੂਪ ਨਰੇਖਿਆ ਬਨਵਾਲੀ ਚੱਕਰ ਪਾਣ ਦਰਸਿਆ ਨੂਪਿਆ ਸਹਿਸ ਨੇਤਰ ਮੂਰਤ ਹੈ ਸਹਿਸਾ ਇੱਕ ਦਾਤਾ ਸਭ ਹੈ ਮੰਗਾ ਭਗਤ ਵਸਲ ਅਨਾਥ ਹੈ ਨਾਤੇ ਗੋਪੀ ਨਾਥ ਸਗਲ ਹੈ ਸਾਥੇ ਵਾਸ ਦੇਵ ਨਿਰੰਜਨ ਦਾਤੇ ਵਰਨਾ ਸਾਕੋ ਗੁਣ ਅੰਗਾ ਮੁਕੰਦ ਮਨੋਹਰ ਲਖਮੀ ਨਰਾਇਣ ਦ੍ਰੋਪਦੀ ਲਜਾ ਨਿਵਾਰ ਉਦਾਰਨ ਕਮਲਾ ਕੰਤ ਕਰੇ ਕੰਤੂ ਹਲ ਅਨੰਦ ਬਿਨੋਦੀ ਨਿਹਸੰਗਾ ਅਮੋਘ ਦਰਸ਼ਨ ਅਜੂਨੀ ਸੰਭੋ ਅਕਾਲ ਮੂਰਤ ਜਿਸ ਕਦੇ ਨਾਹੀ ਖਾਓ ਅਵਨਾਸੀ ਅਵਗਿਆਤ ਅਗੋਚਰ ਸਾਬਕਸ ਤੁਝ ਹੈ ਲੱਗਾ ਸ੍ਰੀ ਰੰਗ ਬੈਕੁੰਟ ਕੇ ਵਾਸੀ ਮਸ ਕਸ ਕੂਰਮ ਆਗੇ ਆਓ ਤਰਾਸੀ ਕੇਸਵ ਚਲਦ ਕਰੇ ਨਿਰਾਲੈ ਕੀਤਾ ਲੋੜੇ ਸੋ ਹੋਏਗਾ ਨਿਰਾਹਾਰੀ ਨਿਰਵੈਰ ਸਮਾਇਆ ਧਾਰ ਖੇਲ ਚਤਰ ਪੁੱਜ ਕਹਾਇਆ ਸਾਵਲ ਸੁੰਦਰ ਰੂਪ ਬਣਾਵੇ ਬਿਣ ਸੁਣਤ ਸਾ ਮੋਹੇਗਾ ਬਨ ਮਾਲਾ ਬੇਭੂਖਣ ਕਮਲ ਨੈਣ ਸੁੰਦਰ ਕੁੰਡਲ ਮੁਕਟ ਬੈਣ ਸੰਖ ਚੱਕਰ ਗਦਾ ਹੈ ਧਾਰੀ ਮਹਾਂ ਸਾਰਥੀ ਸਤ ਸੰਗਾ ਪੀਤ ਪੀਤੰਬਰ ਤਿਰ ਪਵਨ ਧਣੀ ਜਗਨਨਾਥ ਗੋਪਾਲ ਮੁਖ ਭਣੀ ਸਾਰੰਗ ਧਾਰੂ ਭਗਵਾਨ ਬੀਠਲਾ ਮੈਂ ਗਣਤਨ ਆਵੇ ਸਰਬੰਗਾ ਨੇਹ ਕੰਟਕ ਨੇਹ ਕੇਵਲ ਕਹੀਏ ਧਨੰਜੈ ਜਲ ਥਲ ਹੈ ਮਹੀਏ ਮ੍ਰਿਤ ਲੋਕ ਪਿਆਲ ਸਮੀਪਤ ਅਸਥਿਰ ਥਾਨ ਜਿਸ ਹੈ ਅਪੱਗਾ ਪਤਤ ਪਾਵਨ ਦੁੱਖ ਪੈ ਭੰਜਣ ਅਹੰਕਾਰ ਨਿਵਾਰਨ ਹੈ ਪਵ ਖੰਡਨ ਭਗਤੀ ਤੋਖਿਤ ਦੀਨ ਕਿਰਪਾਲਾ ਗੁਣਿਨ ਕੀਤੀ ਹੈ ਪਿੱਗਾ ਨਿਰੰਕਾਰ ਅਸਲ ਅਡੋਲੋ ਜੋਤ ਸਰੂਪੀ

ਤਿਲ ਰੰਗਾ ਏਕ ਜੀ ਗੁਣ ਕੌਣ ਬੁਖਾਨੇ ਸਹਿ ਸੁਫਣੀ ਸੁਗਿਅੰਤ ਨ ਜਾਣੇ ਨਵਤਨ ਨਾਮ ਜਪੇ ਦਿਨ ਰਾਤੀ ਏਕ ਗੁਣ ਨਾਹੀ ਪ੍ਰਭ ਕੈ ਸੰਗਾ ਓਟ ਗਹੀ ਜਗਤ ਪੇਤ ਸਰਨਾਇਆ ਪੈ ਭਿਆਨਕ ਜਮਦੂਤ ਦੁਤਰ ਹੈ ਮਾਇਆ ਹੋ ਕਿਰਪਾਲ ਇਸਾ ਕਾ ਰਾਖੋ ਸਾਧ ਸੰਤਨ ਕੈ ਸੰਗ ਸੰਗਾ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਇਕ ਮੰਗੋ ਦਾਨ ਗੋਬਿੰਦ ਸੰਤਰੇਨਾ ਮਸਤਕ ਲਾਇ ਪਰਮ ਪਦ ਪਾਓ ਜਿਸ ਪਰਾਵਤ ਸੋ ਪਾਵੇਗਾ ਜਿਨ ਕੋ ਕਿਰਪਾ ਕਰੀ ਸੁਖ ਦਾਤੇ ਤਿਨ ਸਾਧੂ ਚਰਨ ਲਰਦੇ ਪਰਾਤੇ ਸਗਲ ਨਾਮ ਨਿਦਾਨ ਤਿਨ ਪਾਇਆ ਅਨਹਦ ਸ਼ਬਦ ਮਨ ਵਾਹ ਜੰਗਾ ਕੀਰਤਨ ਨਾਮ ਕਤੇ ਤੇਰੇ ਜਿਹਬਾ ਸਤ ਨਾਮ ਤੇਰਾ ਪਰਾ ਪੁਰ ਬਲਾ ਕਉ ਨਾਨਕ ਭਗਤ ਪਏ ਸਰਨਾਈ ਦੇਹੋ ਦਰਸ ਮਨ ਰੰਗ

ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਕਰਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ

ਸਾਚਨਾ ਮਿਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸਿਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ।

ਪਿਉ ਤਰੇ। ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ

0: ਕੁਰਬਾਨੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇਵ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਾਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਵਾਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾ ਚਰਾਏਗਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਰਦਗੀ ਪੈਜ ਬੰਸਗੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੰਕੀਆਂ ਚੰਡੇ ਮੂੰਗੇ ਜੁਗਾਂ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮੰਨੀ ਮਾਂ ਮਾਤ ਉੱਚੀ ਮਾਤ ਪਾਤਾ ਰਾਖਾ ਵਾਹਿਗੁਰੂ। ਹੇ ਨਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨੇ ਉੱਠਿਆਂ ਦੇ ਓਟ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਮਿੱਕੇ ਅਰਦਾਸ ਬੇਨਤੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇਂ ਨਾਨਕਾ ਸਰਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰਕਰ ਦੇ ਸੇ ਸਰਦਾਰ ਕਿਰਪਾਲ ਸਿੰਘ ਜੀ ਨਾਗਰਾ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੂ ਕਰਕੇ ਪਰਲੋਕ ਨੂੰ ਗਮਨ ਕਰ ਗਏ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਪਾਵਨ ਬਾਣੀ ਦੇ ਸਹਿਜ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਨੇ। ਸੱਚੇ ਪਾਤਸ਼ਾਹ ਜੀ ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਚ ਨਿਵਾਸਾ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੁੰਨਣ ਦੇ ਬਲ ਬਖਸ਼ਣੇ ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ ਅੱਖਰ ਵਾਧਾ ਘਾਟਾ ਪੁਰਤਕ ਮਾਫ਼ ਕਰਨਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਰਪਲ ਪ੍ਰਵਾਨ ਕਰਨੀ ਤਿਰਪਲ ਭੇਟਾ ਦਰ ਪ੍ਰਵਾਨ ਕਰਨਾ ਪਾਵਨ ਹਜੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਇਆ ਸੇਵਕਾਂ ਨੂੰ ਨਵਾਜਦੇ ਹੋਏ ਮੁੱਖ ਵਾਰ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ ਸੇਈ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ
1: ਸਰਬੱਤ
0: ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ। ਦੁਹਿਰਾ ਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੂ ਮਿਲ ਬੋਝ ਖੋਜ ਸ਼ਬਦ ਮੈਂ ਲੇ, ਰਾਜ ਕਰੇਗਾ ਖਾਲਸਾ ਆਕੀ ਰਹਿਣ ਕੋਈ, ਖੁਆਰ ਹੋਈ ਸਭ ਮਿਲੇਂਗੇ ਬਚੇ ਸ਼ਰਨ ਜੋਈ, ਖੁਆਰ ਹੋਈ ਸਭ ਮਿਲੇਂਗੇ ਬਚੇ ਸ਼ਰਨ ਜੋਈ, ਬੋਰੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ
1: ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਪਜਿਓ ਸੋ ਬਿਨ ਸਹਿ,

ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ।

ਸਾਜ ਕਰੇ ਤਨ ਖੇਹ। ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦੱਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨ ਕਥੀ ਨ ਆਵੈ ਤੂਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੀ।

ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਐ ਭਾਉ ਦੁਖ ਪਰ ਹਰ ਸੁ ਕਰ ਲੈ

ਸ੍ਰੀ ਵਾਹਿਗੁਰੂ ਸਾਹਿਬ ਜੀ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ।

ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਸਤਨਾਮ।

ਸ਼ਬਦੰ ਤਾਂ ਬ੍ਰਾਹਮਣ ਹੈ, ਖਿਅਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸਰਬ ਸ਼ਬਦੰ ਤਾਂ ਏਕ ਸ਼ਬਦੰ, ਜੇ ਕੋ ਜਾਣਸ ਭੇਓ, ਨਾਨਕ ਤਾਂ ਕੋ ਦਾਸ ਹੈ, ਸੋਈ ਨਿਰੰਜਨ ਦੇਓ। ਏਕ ਕ੍ਰਿਸ਼ਨੰ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮ ਹੈ, ਆਤਮੰ ਸ੍ਰੀ ਵਾਸੋ ਦੇਵਸ, ਜੇ ਕੋਈ ਜਾਣਸ ਭੇਵ, ਨਾਨਕ ਤਾਂ ਕੋ ਦਾਸ ਹੈ, ਸੋਈ ਨਿਰੰਜਨ ਦੇਵ। ਸਲੋਕ ਸਹਿਸ ਕ੍ਰਿਤੀ ਮਹੱਲਾ ਪੰਜ।

ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤ ਹੈ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਿਅਤੇ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧੰ ਅਚੁੱਤ ਤਰਹਿ।

ਕ੍ਰਿਗ ਸਨੇਹੰ ਗ੍ਰਿਹਾਰਥ ਕਹੈ ਸਾਧ ਸੰਗ ਸਨੇਹ ਸਤਿਅੰ ਸੁਖਿਅੰ ਬਸੰਤ ਨਾਨਕ ਹੈ ਮਿਥਿਅੰਤ ਦੇਹੰ ਖੀਣੰਤ ਬਲਨੰ ਬਰਧੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਅਥਿਤਯ ਭਵਨੰ ਗਨੰ।

ਪਾਪੰ ਦ੍ਰਿੜਾਂ ਤਨਾਮੰ ਤਜਾਂ ਤਸਲੋਭੰ ਸਰਣ ਸੰਤੰ ਕਿਲ ਵਿਖਨਾਸੰ ਪ੍ਰਾਪਤੰ ਧਰਮ ਲਖਿਆਣਾ ਨਾਨਕ ਜਿਹੇ ਸੋ ਪ੍ਰਸੰਨ ਮਾਧਵ ਹੈ ਮਿਰਤ ਮੋਹੰ ਅਲਪ ਬੁੱਧਿਅੰਗ ਰਚੰਤ ਬਨਤਾ ਬਿਨੋਦ ਸਾਹੰ ਜੋਬਨ ਬਹਿਕ੍ਰਮ ਕਨਕ ਕੁੰਡਲ ਹੈ ਬਚੇਤਰ ਮੰਦਿਰ ਸੋਭੰਤ ਬਸਰਾ ਇਤਅੰਤ ਮਾਇਆ ਵਿਆਪਿਤੰ ਹੇ ਅਚੁੱਤ ਸਰਣ ਸੰਤ ਨਾਨਕ ਭੋ ਭਗਵਾਨ ਏ ਨਮ ਹੈ ਜਨਮੰ ਤਮਰਣੰ ਹਰਖੰ ਤਸੋਗੰ ਭੋਗੰ ਤਰੋਗੰ ਊਚੰ ਤਨੀਚੰ ਨਾਨਾ ਸਮੂਚੰ ਰਾਜੰ ਤਮਾਨੰ ਅਭਿਮਾਨੰ ਤਹੀਨੰ ਪ੍ਰਵਿਰਤ ਮਾਰਗੰ ਮਰਤੰਤ ਬਿਨਾਸਨੰ ਗੋਬਿੰਦ ਭਜਨ ਸਾਰ ਸੰਗੇਣ ਸਥਿਰੰ ਨਾਨਕ ਭਗਵੰਤ ਭਜਨਾਸਨੰ ਕਿਰਪੰਤ ਹਰਿਯੰ ਮਤ ਤਤ ਗਿਆਨੰ ਬਿਗਸੀਦ ਬੁੱਧਾ ਕੁਸਲ ਥਾਨੰ ਬਸਿਅੰਤ ਰਖਿਯੰ ਤਿਆਗ ਮਾਨੰ ਸੀਤਲੰਤ ਰਿਦਯੰ ਦ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰ ਦਰਸ ਲੀਣਾ ਬਾਜੰਤ ਨਾਨਕ ਸਬਦ ਬੀਣਾ ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁਵਿਧ ਪ੍ਰਕਾਰਾ ਦ੍ਰਿੜੰਤ ਸੁਬੇਦਿਆ ਹਰ

ਸਤਮਿਤ ਹੈ ਪ੍ਰਵਿਤ ਮਾਇਆ ਸੰਬੰਧਨ ਹੈ। ਦਇਆਲ ਏਕ ਭਗਵਾਨ ਪੁਰਖ ਹੈ, ਨਾਨਕ ਸਰਵ ਜੀ ਪ੍ਰਤਿਪਾਲਕ ਹੈ। ਅਨਿਤਯ ਵਿੱਤੰ ਅਨਿਤਯ ਚਿੰਤੰ ਚਿੱਤੰ ਅਨਿਤਯ ਆਸਾ ਬਹੁਵਿਦ ਪ੍ਰਕਾਰੰ ਅਨਿਤਯ ਹੇਤੰ ਅਹੰ ਬੰਧੰ ਪਰਮ ਮਾਇਆ ਮਲਨੰ ਵਿਕਾਰੰ ਫਿਰ ਅੰਤ ਜੋ ਨਨਿਕ ਜਠ ਰਾਗਨ ਨਹਿ ਸਿਮਰੰਤ ਮਲੀਨ ਬੁੱਧਿਯੰ। ਹੇ ਗੋਬਿੰਦ ਕਰਤ ਮਾਇਆ ਨਾਨਕ ਪਤਿਤ ਉਧਾਰਣ ਸਾਰ

ਤਾ ਮਰਨ ਹੈ। ਅਨੇਕ ਸਾਧਨ ਨ ਸਿਧਿਅਤੇ ਨਾਨਕ, ਅਸੰਭੰ ਅਸਥੰਭੰ ਅਸਥੰਭੰ ਸ਼ਬਦ ਸਾਧ ਸਵਜਨ ਹੈ। ਕੋਰ ਦੁਖਿਅੰ ਅਨਖਤਿਅੰ ਜਨਮ ਦਾਰਿਦ੍ਰੰ ਮਹਾਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ। ਜੈਸੇ ਪਾਵਕ ਕਾਸ਼ਟ ਭਸਮੰ ਕਰੋਤ, ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਗ ਖੰਡਨ ਹੈ। ਰਿਦ ਬਸੰਤ ਪੈ ਪੀਤ ਦੂਤ ਹੈ, ਕਰਮ ਕਰਤ ਮਹਾ ਨਿਰਮਲ ਹੈ। ਜਨਮ ਮਰਨ ਰਹੰਤ ਸਰੋਤਾ, ਸੁਖ ਸਮੂਹ ਅਮੋਘ ਦਰਸ਼ਨ ਹੈ। ਸਰਣ ਜੋਗੰ ਸੰਤ ਪਿਆ ਨਾਨਕ, ਸੋ ਭਗਵਾਨ ਖੇਮੰ ਕਰੋਤ। ਪਾਛੰ ਕਰੋਤ ਅਗਰਣੀ ਵਹ ਨਿਰਾਸੰਗਾਸ ਪੂਰਨ ਹੈ।

ਸਹਿਣਸ਼ੀਲ ਸੰਤੰ ਸਮਿਤ੍ਰਸਯ ਦੁਰਜਨ ਹੈ। ਨਾਨਕ ਭੋਜਨ ਅਨੇਕ ਪ੍ਰਕਾਰੇਣ ਨਿੰਦਕ ਆਵਤ ਹੋਏ ਉਪਤਿਸ਼ਟਤੇ। ਤਿਰਸਕਾਰ ਨਹਿ ਭਵੰਤ ਨਹਿ ਭਵੰਤ ਮਾਨ ਭੰਗਨ ਹੈ। ਸੋਭਾਹੀਨ ਨਹਿ ਭਵੰਤ ਨਹਿ ਭੂਹੰਤ ਸੰਸਾਰ ਦੁਖਨ ਹੈ। ਗੋਬਿੰਦ ਨਾਮੰ ਜਪੰਤ ਮਿਲ ਸਾਰ ਸੰਗ ਹੈ। ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ। ਸਹਿਨਾ ਸਾਧ ਸਮੂਹ ਸੂਰ ਅਜਿੱਤੰ ਸੰਨਾਹੰ ਤਨ ਨਿਮਰਤਾਹ ਆਵਦ ਹੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣ ਹੈ। ਆਰੂੜ ਤੇ ਅਸਵ ਰਥ ਨਗ ਹੈ ਬੁਝੰਤੇ ਪ੍ਰਭ ਮਾਰਗ ਹੈ। ਵਿਚਰਤੇ ਨਿਰਭਯੰ ਸਤ੍ਰ ਸੈਰਾ ਤਹਾਯੰਤੇ ਗੋਪਾਲ ਕੀਰਤਨ ਹੈ। ਜਿਤ ਤੇ ਵਿਸਵ ਸੰਸਾਰ ਹੈ ਨਾਨਕ ਵਸਿੰ ਕਰੋਤ ਪੰਚ ਤਸਕਰ ਹੈ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦ੍ਰੁਮ ਛਾਇਆ ਰੁਚ ਦੁਰਮ ਤਿਹ ਤਤ ਹੈ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ। ਨਚ ਵਿਦਿਆ ਨਿਧਾਨ ਨਿਗਮੰ ਨਚ ਗੁਣਗਯ ਨਾਮ ਕੀਰਤਨ ਹੈ। ਨਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰ ਚਾਤੁਰ ਹੈ। ਭਾਗ ਉਦਯਮ ਲਬਧੰ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਹੈ। ਕੰਠ ਰਮਣੀਯ ਰਾਮ ਰਾਮ ਮਾਲਾ ਹਸ ਊਚ ਪ੍ਰੇਮ ਧਾਰਣੇ ਜੀਹ ਪਾਣਾ ਜੋ ਉੱਤਮ ਸਲੋਕ ਉਦਰਣੰ ਨੈਨ ਨੰਦਨੇ। ਗੁਰਮੰਤ੍ਰਹੀਣਸਯ ਜੋ ਪ੍ਰਾਣੇ ਤ੍ਰਿਗੰਤ ਜਨਮ ਪ੍ਰਸ਼ਨ ਹੈ। ਕੂਕਰ ਹੈ ਸੂਕਰ ਹੈ ਗਰਦ ਬਹੈ ਕਾਕ ਹੈ ਸਰਪ ਰਹੈ ਤੁਲ ਖਲ ਹੈ। ਚਰਣਾਰਬਿੰਦ ਭਜਨੰ ਹਿਰਦਯੰ ਨਾਮ ਧਾਰਣ ਹੈ। ਕੀਰਤਨੰ ਸਾਰ ਸੰਗੇਣ ਨਾਨਕ ਨਹਿ ਦ੍ਰਿਸ਼ਟੰਤ ਜਮ ਦੂਤਨ ਹੈ। ਨਾਚ ਦੁਰਲੱਭੰ ਧਨੰ ਰੂਪੰ ਨਾਚ ਦੁਰਲੱਭੰ ਸਵਰਗ ਰਾਜਨ ਹੈ। ਨਾਚ ਦੁਰਲੱਭੰ ਭੋਜਨੰ ਬਿੰਜਨੰ ਨਾਚ ਦੁਰਲੱਭੰ ਸਵੱਛ ਅੰਬਰ ਹੈ। ਨਾਚ ਦੁਰਲੱਭੰ ਸੁਤ ਮਿੱਤਰ ਭਰਾਤ ਬਾਂਧਵ ਨਾਚ ਦੁਰਲੱਭੰ ਬਨਤਾ ਬਿਲਾਸ ਹੈ। ਨਾਚ ਦੁਰਲੱਭੰ ਵਿਦਿਆ ਪ੍ਰਬੀਣੰ ਨਾਚ ਦੁਰਲੱਭੰ ਚਤੁਰ ਚੰਚਲ ਹੈ। ਦੁਰਲੱਭੰ ਏਕ ਭਗਵਾਨ ਨਾਮ ਹੈ ਨਾਨਕ ਲਬਧਯੰ ਸਾਧ ਸੰਗ ਕਿਰਪਾ ਪ੍ਰਭੰ। ਜਾਤ ਕਤਹਿ ਤਤਹਿ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕ ਹੈ। ਸਰਵਤ੍ਰ ਰਮਣੰ ਗੋਬਿੰਦ ਹੈ ਨਾਨਕ ਲੇਪ ਛੇਪ ਨ ਲਿਪਿਅਤੇ। ਵਿਖਿਆ ਪਯੰਤ ਅੰਮ੍ਰਿਤੰ ਦ੍ਰੁਸ਼ਟਾ ਸਖਾ ਸਵਜਨ ਹੈ। ਦੁੱਖੰ ਪਯੰਤ ਸੁਖਿਅੰ ਭੈ ਪੀਤੰ ਤਨ ਨਿਰਭਯ ਹੈ। ਥਾਰ ਬਿਹੂਨ ਬਿਸਰਾਮੰ ਨਾਮੰ ਥਾਰ ਬਿਹੂਨ ਬਿਸਰਾਮ ਨਾਮੰ।

ਟੇਢ ਨਾਨਕ ਸੀਤਲੰਗ ਸਾਧ ਸਵਜਨ ਹੈ। ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ। ਗਿਆਨੰ ਸਾਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ। ਦਿਆਲੰ ਸਰਬਤਰ ਜੀਆ ਪੰਚ ਦੋਖ ਵਿਵਰਜਿਤ ਹੈ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ। ਉਪਦੇਸੰ ਸਮ ਮਿੱਤਰ ਸਤਰ ਹੈ। ਭਗਵੰਤ ਭਗਤ ਭਾਵਨੇ

ਅੰਤ ਕੰਧ ਮੂਲੰ ਬਸੰਤੇ ਸਮੀਪ ਕੇਹ ਰਹਿ ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ ਛਲੰ ਛਿਦਰੰ ਕੋਟ ਵਿਘਨੰ ਅਪਰਾਧੰ ਕਿਲ ਵਿਖ ਮਲੰ ਪਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਿਤੰ ਮ੍ਰਿਤੋ ਜਨ ਪ੍ਰਮੰਤ ਨਰਕ ਹੈ ਨਾਨਕ ਉਪਾਵੰ ਨ ਸਿਧਯਤੇ ਨਿਰਮ

ਸਰਨ ਸਵਾਮੀ ਰਮਣ ਸੀਲ ਪਰਮੇਸ਼ੁਰ ਹੈ, ਕਰਨ ਕਰ ਸਮਰੱਥ ਹੈ, ਦਾਨ ਦੇਤ ਪ੍ਰਭ ਪੂਰਨ ਹੈ, ਨਿਰਾਸ ਆਸ ਕਰਨ ਸਗਲ ਅਰਥ ਆਲਿਆ ਹੈ, ਗੁਣ ਨਿਧਾਨ ਸਿਮਰੰਤ ਨਾਨਕ, ਸਗਲ ਜਾਚੰਤ ਜਾਚਕ ਹੈ, ਦੁਰਗਮ ਸਥਾਨ ਸੁਗਮ ਮਹਾ ਦੁਖ ਸਰਬ ਸੂਖੜ ਹੈ, ਦੁਰਬਚਨ ਭੇਦ ਭਰਮ ਸਾਕਤ ਪਿਸਨ ਤਸੁਰਜਨ ਹੈ, ਅਸਿਤੰ ਸੋਗ ਹਰਖੰ ਪੈ ਖੀਣ ਤਨਿਰਪਵ ਹੈ, ਭੈਟ ਵਿਅੰ ਮਹਾਨਗਰ ਵਾਸੰ ਧਰਮ ਲਖਣ ਪ੍ਰਭ ਮਯਾ, ਸਾਧ ਸੰਗਮ ਰਾਮ ਰਾਮ ਰਮਣੰ, ਸਰਣ ਨਾਨਕ ਹਰ ਹਰ ਦਿਆਲ ਚਰਣੰ, ਹੇ ਅਜਿੱਤ ਸੂਰ ਸੰਗਰਾਮੰ

ਨੀਚ ਸਮਾਵਣ ਹੈ ਤਬ ਪਹਿ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਹੇ ਕਲ ਮੂਲ ਕ੍ਰੋਧੰ ਕਦੰਚ ਕਤੰਚ ਕਰੁਣਾ ਨ ਉਪਰਜਤੇ ਵਿਖਿਅੰਤ ਜੀਵੰ ਵਸਿੰ ਕਰੋਤ ਨਿਰਤਿਅੰ ਕਰੋਤ ਜਥਾ ਮਰਕਟ ਹੈ। ਅਨੇਕ ਸਾਸਨ ਤਾੜੰਤ ਜਮ ਦੂਤ ਹੈ ਤਵ ਸੰਗੇ ਅਧਮੰ ਨਰ ਹੈ। ਦੀਨ ਦੁਖ ਪੰਜਨ ਦਿਆਲ ਪ੍ਰਭ ਨਾਨਕ ਸਰਵ ਜੀਵ ਰੱਖਿਆ ਕਰੋਤ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ ਅਨੇਕ ਲਹਿਰੀ ਕਲੋ।

ਗੇਣ ਤਰਣ ਮਹਾ ਨਾਨਕ ਮਹਾਸਾਗਰ ਪਹਿ ਦੁਤਰਹਿ। ਸਹਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਆਤਮ ਰੱਖਿਆ ਗੋਪਾਲ ਸਵਾਮੀ, ਤਨ ਚਰਨ ਰੱਖਿਆ ਜਗਦੀਸ਼ਵਰ ਹੈ। ਸਰਬ ਰੱਖਿਆ ਗੁਰਦਿਆਲ ਹੈ, ਭੈ ਦੁਖ ਬੈਨਾਸਨ ਹੈ। ਭਗਤ ਵਛਲ ਅਨਾਥ ਨਾਥੇ, ਸਰਣ ਨਾਨਕ ਪੁਰਖ ਚੁੱਤ ਹੈ। ਜੇਨ ਕਲਾ ਧਾਰਿਓ ਆਕਾਸੰ, ਬੈ ਸੰਤਰੰ ਕਾਸ਼ਟ ਬੇਸ਼ਟੰ। ਜੇਨ ਕਲਾ ਸਾਸ ਸੂਰ ਨਖੇਤਰ, ਜੋਤਿਯੰ ਸਾਸੰ ਸਰੀਰ ਧਾਰਣੰ। ਜੇਨ ਕਲਾ ਮਾਤ ਗਰਭ ਪ੍ਰਤ ਪਾਲੰ, ਨਹਿ ਛੇ ਜੰਤ ਜਠ ਰੋਗਣ ਹੈ। ਤੇਨ ਕਲਾ ਅਸਥੰਭੰ ਸਰੋਵਰੰ, ਨਾਨਕ ਨਹਿ ਛੇ ਜੰਤ ਤਰੰਗ ਤੋਯਣ ਹੈ। ਗੁਸਾਈ ਗ੍ਰਿਸ਼ ਰੂਪੇਣ ਸਿਮਰਣੰ, ਸਰਬਤ੍ਰ ਜੀਵਨ ਹੈ। ਲਬਧਯੰ ਸਾਰ ਸੰਗੇਣ, ਨਾਨਕ ਸਵੱਛ ਮਾਰਗ ਹਰ ਭਗਤਣ ਹੈ। ਮਸਕੰ ਪਗਨੰਤ ਸੈਲੰ, ਕਰਦਮੰ ਤਰੰਤ ਪਪੀਲ ਕਹੈ। ਸਾਗਰੰ ਲੰਘੰਤ ਪਿੰਗੰ, ਤਮ ਪ੍ਰਗਾਸ ਅੰਧ ਕਹੈ। ਸਾਰ ਸੰਗੇਣ ਸਿਮਰੰਤ ਗੋਬਿੰਦ, ਸਰਣ ਨਾਨਕ ਹਰ ਹਰ ਹਰੇ। ਤਿਲਕਹੀਣੰ ਜਥਾ ਵਿਪਰਾ, ਅਮਰਹੀਣੰ ਜਥਾ ਰਾਜਨ ਹੈ। ਆਬਦਹੀਣੰ

ਅਪਾਰ ਗੋਬਿੰਦ ਹੈ। ਬਸੰਤ ਸਾਧ ਰਿਦਿਅੰ ਅਚੁੱਤ ਬੁਝੰਤ ਨਾਨਕ ਬਡ ਭਾਗੀ ਹੈ। ਉਦਿਆਨ ਬਸਨੰ ਸੰਸਾਰੰ ਸਰਬੰਧੀ ਸੁਆਨ ਸਿਆਲ ਖਰ ਹੈ। ਬਿਖਮ ਸਥਾਨ ਮਨ ਮੋਹ ਮਦਿਰੰ ਮਹਾ ਅਸਾਧ।

ਗੁਣ ਰਮਤ ਨਾਨਕ ਸਰਣ ਪੂਰਨ ਪਰਮੇਸ਼ਰ ਹੈ। ਸਿਆਮਲੰਗ ਮਧੁਰ ਮਾਨੁਖਿਅੰ ਰਿਦਿਅੰ ਭੂਮ ਵੈਰਣ ਹੈ। ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਹੈ। ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ਛਜੰਤ ਮਹਾਸੁੰਦਰੀ ਕਾਇਆ ਕਾਲ ਕੰਨਿਆ ਗਰਾਸਤੇ। ਰਚੰਤ ਪੁਰਖ ਹੈ ਕੁਟੰਬ ਲੀਲਾ ਅਨਕ ਆਸਾ ਵਿਖਿਆ ਬਿਨੋਦ ਪ੍ਰਮੰਤ ਪ੍ਰਮੰਤ।

ਬਾਦੰਗ ਅਵਰਤ ਇੱਥ ਸੁਧ ਅਛਰਣ ਹੈ ਗੋਬਿੰਦ ਦਾਮੋਦਰ ਮਾਧਵੇ ਗਰਬੰਤ ਨਾਰੀ ਮਦੋਨ ਮਤੰਗ ਬਲਵੰਤ ਬਲਾਤ ਕਾਰਣ ਹੈ ਚਰਨ ਕਮਲ ਨਹਿ ਭਜੰਤ।

ਤ੍ਰਿਣੰ ਤਮੇਰੰ ਸਹਿਕੰ ਤਹਰੀਅੰ ਬੂੜੰ ਤਤਰੀਅੰ ਊਣੰ ਤਪਰੀਅੰ ਅੰਧਕਾਰ ਕੋਟ ਸੁਰ ਉਜਾਰੰ ਬਿਨਵੰਤ ਨਾਨਕ ਹਰ ਗੁਰਦਯਾਰੰ। ਬ੍ਰਹਮਣ ਹੈ ਸੰਗ ਉਦਰਣੰ ਬ੍ਰਹਮ ਕਮ ਕਰਮ ਜੇ ਪੂਰਨ ਹੈ ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲ ਹੈ। ਪਰਮ ਦਰ ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀਵ ਕਹਿ। ਲਾਉ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸੇ ਸੂਕਰ ਹੈ ਮਤੇ ਸਮੇਵ ਚਰਣ ਉਦਰਣੰ ਪਹਿ ਦੁਤਰ ਹੈ ਅਨੇਕ ਪਾਤਿਕ ਹਰਣੰ ਨਾਨਕ ਸਾਰ ਸੰਗਮ ਨਾ ਸੰਸਿਆ ਹੈ। ਮਹੱਲਾ ਪੰਜਵਾ ਗਾਥਾ ਇੱਕੋ ਅੰਕਾਰ ਸਤਿਗੁਰ ਪ੍ਰਸਾਦੇ ਕਰਪੂਰ ਪੋਹਪ ਸੁਗੰਧਾ ਪਰਸ ਮਾਨੁਖਯ ਦੇਹੰ ਮਲੀਣੰ ਮਜਾ ਰੁਧਿਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ ਪਰਮਾਣੋ ਪਰਜੰਤ ਆਕਾਸ਼ ਹੈ ਦੀਪ ਲੋਅਸ ਖੰਡਣ ਹੈ ਗਛੇੜ ਨੈਣ ਪਾਰੇੜ ਨਾਨਕ ਬਿਨਾ ਸਾਧੂ ਨਾ ਸਿੱਧੇ ਤੇ ਜਾਣੋ ਸਤ ਹੋਵੰਤੋ ਮਰਣੋ ਦ੍ਰਿਸ਼ਟੇਣ ਮਿਥਿਆ ਕੀਰਤ ਸਾਥ ਚਲੰਥੋ ਪਣੰਤ ਨਾਨਕ

ਬਾਣੀ ਪ੍ਰਹਾਰਣ ਹੈ। ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਣ ਹੈ। ਰਹੰਤਾ ਜਨ ਮਰਣੇਨ ਰਮਣ ਨਾਨਕ ਹਰ ਕੀਰਤਨ ਹੈ। ਪੱਤਰ ਪੁਰ ਜੈਨ ਚੜੀਆਂ ਨਹਿ ਜੜੀਆਂ ਪੇੜ ਸੰਪਤਾ ਨਾਮ ਬਿਹੂਣ ਬਿਖਮਤਾ।

ਸਰ ਸੰਗੇੜ ਨਾਨਕ ਹਰ ਪੂਰਬ ਲਿਖਣ ਹੈ। ਦਸਨ ਬਿਹੂਨ ਭਯੰਗੰ ਮੰਤਰੰ ਗਾਰੁੜ ਨਿਵਾਰੰ ਵਿਆਦ ਪਾੜਨ ਸੰਤੰ ਨਾਨਕ ਲਬਧ ਕਰਮਣ ਹੈ। ਜਾਥ ਕਥ ਰਮਣ

ਸਰਬ ਕੁਸਲਣ ਹੈ। ਗਾਥਾ ਗਵੰਤ ਨਾਨਕ ਭਬਿਅੰ ਪਰਾ ਪੂਰਬਣ ਹੈ। ਸੁਭ ਬਚਨ ਰਮਣੰ ਗਵਣੰ ਸਾਰ ਸੰਗੇਣ ਉਦਰਣ ਹੈ। ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨ ਲਭਿਅਤੇ। ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕੰਕਾਰ ਨਾਮ ਉਰਤਾਰੰ ਕੁਲਹਿ ਸਮੂਹ ਸਗਲ ਉਧਾਰੰ ਬਾੜ ਭਾਗੀ।

ਸਭੈ ਕਿਛੁ ਸਾਜਿਆ ਸੋ ਲਹਿ ਕੀਏ ਸਹੀ ਗਾਰ ਕੇ ਅੰਜਨ ਭਜਿਆ ਜੇ ਘਰ ਆਵੈ ਕੰਤ ਤਾਂ ਸਭ ਕਿਛੁ ਪਾਈਐ ਹਰ ਹਾਂ ਕੰਤ ਬਾਜ ਸਿਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾਵੜ ਭਾਗੜੇ ਤਿਸ ਬਣਿਆ ਹਬ ਸੀ।

ਆਸਾ ਇਤਿ ਆਸਕ ਆਸ ਪੁਰਾਈਐ ਸਤਿਗੁਰ ਪਹਿ ਦਿਆਲ ਤਾਂ ਪੂਰਾ ਪਾਈਐ। ਮੈਂ ਤਨ ਅਵਗਣ ਬਹੁਤ ਕਿ ਆਵਣ ਅਵਗਣ ਛਾਇਆ ਹਰ ਹਾਂ ਸਤਿਗੁਰ ਪਹਿ ਦਿਆਲ ਤਾਂ ਮਨ ਠਹਿਰਾਇਆ। ਕਹੋ ਨਾਨਕ ਬੇਅੰਤ ਬੇਅੰਤ ਤੇ ਆਇਆ ਦੁੱਤਰ ਇਹ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ। ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹੱਥ ਪਦਮ ਆਗਰ ਸੁਖ ਬਸ ਨਾ ਸਖੀ ਮੋਰੇ ਕੰਠ ਰਤਨ ਪੇਖ ਦੁਖ ਬਸ ਨਸ ਨਾ ਬਸ ਸੰਗ ਗੋਪਾਲ ਸਗਲ ਸੁਖ ਰਸ ਹਾਰ।

ਦੁਖ ਕਉ ਜੋ ਹਤੇ ਖੋਜਤ ਫਿਰੋ ਵਿਦੇਸ ਪੀਓ ਕਤ ਪਾਈਐ ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਐ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ ਵਧੋ ਹੋ ਪੁਰਖ ਵਿਦਾਤਾ ਹੈ ਤਾਂ ਤੂੰ ਸੋਹਿਆ ਵਸਦੀ ਸਗਨਿਆ ਪਾਰ ਅਨੂਪ ਰਾਮਦਾਸ ਪੋਰ ਹਰ ਹਾਂ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ ਚਾਤ੍ਰਿਕ ਚਿਤ ਸੁਚਿਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ ਬਨ ਬਨ ਫਿਰ ਤੇ ਉਦਾਸ ਬੂੰਦ ਜਲ ਕਾਰਣੇ ਹਰ ਹਾਂ ਤਿਓ ਹਰ ਜਨ ਮੰਗੈ ਨਾਮ ਨਾਨਕ ਬਰਿਹਾਰਣੇ ਮਿਤ ਕਚ ਤਿਆਨੂਪ ਮਰਮ ਨਾ ਜਾਣੀਐ ਗਾਹਕ ਗੁਣੀਐ ਪਾਰ ਸੁਤਤ ਪਛਾਨੀਐ ਚਿਤ ਹੈ ਚਿਤ ਸਮਾਇਤਾ।

ਰਾਵਣ ਹੁਤੇ ਸੋ ਰੰਕਨ ਹੈ ਜਿਨ ਸਿਰ ਦੀ ਨੇ ਕਾਟ ਪ੍ਰੀਤ ਪ੍ਰੇਮ ਤਨ ਖਚ ਰਹਿਆ ਬੀਚ ਨਰਾਈ ਹੋਤ ਚਰਨ ਕਮਲ ਮਨ ਭੇਦਿਓ ਬੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਪਾਨ ਨਵਖੰਡ ਵਸੁਦਾ ਭਰਮ ਮੂਸਨ ਪ੍ਰੇਮ ਭੇ ਰਮ ਕੈ ਗਰਾਉ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਤੇ ਬਾਂਧੇ ਕਮਲ ਮਹਿ ਪਵਰ ਰਹੇ ਲਪਟਾਏ ਜਪ ਤਪ ਸੰਜਮ ਹਰਖ ਸੁਖ ਮਾਨ ਮਹਾਤਿਅਰ ਗਰਭ ਭੂਸਨ ਨਿਮਖ

ਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਕਬੀਰ ਮੇਰੀ ਜਾਤ ਕਹੁ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕਹੁ ਜੇ ਜਪਿਓ ਸਿਰਜਨਹਾਰ। ਕਬੀਰ ਡਗਮਗ ਕਿਆ ਕਰੇ ਕਹਾ ਡੁਲਾ ਵਹਿ ਜੀਓ, ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ। ਕਬੀਰ ਕੰਚਨ ਕੇ ਕੁੰਡਲ ਬਨ

ਉਠ ਧਾਵਤੇ ਸੇ ਜਾਨ ਮਾਰੇ ਭਗਵੰਤ। ਕਬੀਰ ਜੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਭਲਾ, ਸੋ ਓਏ ਹੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਕਬੀਰ ਬਾਂਸ ਬਡਾਈ ਬੁਢਿਆਇਓ, ਮਤ ਬੁਡੋ ਡੁਬੋ ਕੋਏ, ਚੰਦਨ ਕਾ ਨਿਕਟੇ ਬਸਾਏ, ਬਾਂਸ ਸੁਗੰਧ ਨ ਹੋਏ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਬੀਰ ਜਹ ਜਹ ਹੋ ਫਿਰਿਓ, ਕੌਤਕ ਠਾਉ ਠਾਏ, ਇਕ ਰਾਮ ਸੁਨੇਹੀ ਬਾਹਰਾ ਊਜਰ ਮੇਰੇ ਪਹਾਏ। ਕਬੀਰ

ਵੀਰ ਸਾਕਤ ਐਸਾ ਹੈ ਜੈਸੀ ਲਸਨ ਕੀ ਖਾਨ, ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਧਾਨ। ਕਬੀਰ ਮਾਇਆ ਡੋਲਨੀ ਪਵਨ ਚਕੋਲਨ ਹਾਰ, ਸੰਤ ਹੋ ਮਾਖਨ ਖਾਇਆ ਛਾਛ ਪੀਐ ਸੰਸਾਰ। ਕਬੀਰ ਮਾਇਆ ਡੋਲਨੀ ਪਵਨ ਵਹਿ ਹਿਵਤਾਰ, ਜਿਨ ਬਿਲੋਇਆ ਤਿਨ ਖਾਇਆ।

ਕਬੀਰ ਪ੍ਰੀਤ ਇੱਕ ਸਿਓ ਕੀਏ ਆਨ ਦੁਬਿਧਾ ਜਾਏ ਭਾਵੈ ਲਾਂਬੇ ਕੇਸ ਕਾਰ ਭਾਵੈ ਕਰਰ ਮੁੜਾਏ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹੋ ਬਲਿਹਾਰੀ ਤਨ ਕਉ ਪੈਸ ਜੋ ਨਿਕ ਸਜਾਹੇ ਕਬੀਰ ਇਹ ਤਨ ਜਾਏਗਾ ਸਕਹੋ ਤਲੇ ਹੋ ਬਹੋਰ ਨਾਂਗੇ ਪਾਵੋ ਤੇ ਗਏ ਜਨ ਕੇ ਲੱਖ ਕਰੋਰ ਕਬੀਰ।

ਵਰਨ ਕੁੱਲ ਜਾਏ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੈ ਭਾਏ, ਮਨ ਤੋਂ ਮਹਿਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਏ। ਕਬੀਰ ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੁਕਲਾ

ਕਬੀਰ ਮਹਿੰਦੀ ਕਰ ਘਾਲਿਆ ਆਪ ਵੀ ਸਾਏ ਪੀ ਸਾਏ ਤੈਸੈ ਬਾਤਰਾ ਪੁੱਛੀਐ ਕਭੋ ਨ ਲਾਈ ਪਾਏ ਕਬੀਰ ਜਿਹ ਦਰ ਆਵਤ ਜਾਤਿਆ ਹੋ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੁੰਡੀਐ ਜੋ ਦਰ ਐਸਾ ਹੋਏ ਕਬੀਰ ਡੂਬਾ ਥਾ ਪੈ ਉਭਰਿਓ ਗੌਨ ਕੀ ਲਹਿਰ ਚਬਕ ਜਹ ਦੇਖਿਓ ਬੇੜ ਜਬ ਦੇਖਿਓ ਬੇੜਾ ਜਰਜਰਾ ਤਬ ਉੱਤਰ ਪਰਿਓ ਹਾਉ ਫਰਕ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ ਜਹ ਬਿਗੰਧ ਤਹਿ ਜਾਏ ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਕਬੀਰਾ ਨਾ ਮੂਆ।

ਦਿਨ ਦਸ ਲੇਹ ਬਜਾਏ, ਨਦੀ ਨਾਵ ਸੰਜੋਗ ਜੋ ਬਾਹਰ ਨਾ ਮਿਰਹਿ ਆਏ, ਕਬੀਰ ਸਾਧ ਸਮੁੰਦਰ ਮਸ ਕਰਾਓ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਜਾਏ, ਕਬੀਰ ਜਾਤ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ, ਕਬੀਰ ਰਮਈਆ ਕੰਠ ਮੇਲ।

ਉਹ ਚੀਰੀਐ ਸਾਕਤ ਸੰਗ ਨਹੇਰ ਕਬੀਰ ਪਹਾਰ ਪਰਾਈ ਸਿਰ ਚਰਾਇ ਚੱਲਿਓ ਚਾਹੇ ਬਾਟ ਆਪਣੇ ਪਹਾਰ ਹੈ ਨਾ ਡਰੈ ਆਗੈ ਔਕਟ ਘਾਟ ਕਬੀਰ ਬਨ ਕੀ ਦਾਦੀ ਲੱਕ ਰੇ ਠਾਡੀ ਕਰੇ ਪੁਕਾਰ।

ਕਬੀਰ ਦੇਖ ਦੇਖ ਜਗ ਢੂੰਡਿਆ ਕਹੂੰ ਨਾ ਪਾਇਆ ਠਾਉ ਜਿਨ ਹਰ ਕਾ ਨਾਮ ਨਾ ਚੇਤਿਓ ਕਹਾ ਭੁਲਾਨੇ ਔਰ ਕਬੀਰ ਸੰਗਤ ਕਰੀਐ ਸਾਧਕੇ ਅੰਤ ਕਰੈ ਨਿਰਵਾਹੋ ਸਾਖਿਰ ਸੰਗ ਨਾ ਕੀਜੀ।

ਰਹਿ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਸ ਬਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹਾਉ ਜਾਓ ਕੀ ਭੂਸੀ ਖਾਓ ਹੋਨਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ ਕਬੀਰ ਸੰਗਤ ਸਾਧ

ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡਿਆ ਜਾਏ ਕਬੀਰ ਰਾਮ ਨਾ ਛੋਡੀਐ ਤਨ ਧਨ ਜਾਇ ਤਾ ਜਾਓ ਚਰਨ ਕਮਲ ਮਨ ਚਿਤ ਬਿਧਿਆ ਰਾਮ ਨਾਮ ਸਮਾਓ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਵ ਤਾਰ ਜੰਤ ਵਿਚਾਰਾ ਕਿਆ ਕਰ।

ਕਬੀਰ ਹਰਿ ਕਾ ਸਿਮਰਨ ਛੱਡ ਕੇ ਅਹੋਈ ਰਾਖੈ ਨਾਰ ਗਧੀ ਹੋਏ ਕੈ ਔਤਰੈ ਭਾਰ ਸਹਿ ਮਨ ਚਾਰ ਕਬੀਰ ਚਤੁਰਾ ਯਤ ਕਨੀ ਹਰ ਜਪ ਹਿਰਦੈ ਮਾਹੇ ਸੂਰੀ ਉਪਰ ਖੇਡਣਾ ਗ੍ਰਹਿ ਠਾਰ ਨਾਹੇ ਕਬੀਰ।

ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦਿਸਕੇ ਜਗ ਤੋਂ ਲੰਘੇ ਜਾਏ। ਬੂਢਾ ਬੰਸ ਕਬੀਰ ਕਾ ਉਪਜੋ ਪੂਤ ਕਾ ਮਾਲ, ਹਰ ਕਾ ਸਿਮਰਨ ਛਾੜ ਕਹਿ ਘਰ ਲੈ ਆਇਆ ਮਾਲ। ਕਬੀਰ ਸਾਧੂ ਕਉ ਮਿਲਨੇ ਜਾਈਐ।

ਕਬੀਰ ਨੈਣ ਨਿਹਾਰੋ ਤੁਜ ਕਹੋ, ਸਰਵਣ ਸੁਣਾਓ ਤੁਹ ਨਾ ਆਓ, ਬੈਨ ਉਚਰਾਓ ਤੁਹ ਨਾਮ ਜੀ, ਚੰਨ ਕਮਲ ਰਿਧ ਠਾਓ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, ਚੰਨ ਕਮਲ ਕੀ ਮੌਜ ਮਹਿ ਰਹੋ, ਅੰਤਿਅਰ ਆਦਿ ਕਬੀਰ ਚੰਨ ਕਮਲ ਕੀ।

ਬਰਖ ਭਰੇ ਸਰਤਾਲ ਚਾਤ੍ਰਿਕ ਜਿਉ ਤਰਸਤ ਰਹਿ ਤਿਨ ਕੋ ਕੌਣ ਹਵਾਲ ਕਬੀਰ ਚੱਕੇ ਜਿਉ ਨਿਸ ਬਿਛੁਰੈ ਆਏ ਮਿਲੇ ਪ੍ਰਭਾਤ ਜੋ ਨਰ ਬਿਛਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬਿਛੋਰਿਆ ਰਹੋ ਰੇ ਸੰਖ ਮਜੂਰ ਦੇਵਲ ਦੇਵਲ ਧਾਹੜੇ ਦੇਸਹਿ ਉਗਵਤ ਸੂਰ ਕਬੀਰ ਸੁਤਾ ਕਿਆ ਕਰੇ ਜਾਗ ਰੋਏ ਪੈ ਦੁੱਖ ਜਾ ਕਾ ਬਾਸਾ ਗੁਰਮਹਿ ਸੋ ਕਿਉ ਸੋਵੈ ਸੁਖ ਕਬੀਰ ਸੁਤਾ ਕਿਆ ਕਰੇ ਉੱਠ ਕੇ ਨਾ ਜਪਹਿ ਮੁਰਾਰ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ ਕਬੀਰ ਸੁਤਾ ਕਿਆ ਕਰੇ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਬਿਛੁਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀ ਹੈ ਮਾਰਗ ਲਾਗਾ ਜਾਓ ਪੇਖ ਤੇ ਪੁਨੀਤ ਹੋਏ ਭੇਟ ਜਪੀਐ ਨਾਉ ਕਬੀਰ ਸਾਕਤ ਸੰਗ ਨ ਕੀਜੀਐ ਦੂਰਹਿ ਜਾਈਐ ਭਾਗ ਬਾਸਨ ਕਾਰੋ ਪਸਰੀਐ ਤੌਕ

ਜਨਹਾਰ ਕਬੀਰ ਫਲ ਲਾਗੇ ਫਲ ਨ ਪਾਕਨ ਲਾਗੇ ਆਂਬ ਜਾਏ ਪਹੁੰਚੇ ਖਸਮ ਕੋ ਜਾ ਬੀਚ ਨ ਖਾਹੀ ਕਾਂਬ ਕਬੀਰ ਠਾਕੁਰ ਪੂਜੈ ਮੋਲ ਲੈ ਮਨ ਹਟ ਤੀਰਥ ਜਾਹੇ ਦੇਖਾ ਦੇਖੀ ਸਵਾਂਗ ਧਾਰ ਭੂਲੇ ਪਟਕਾ ਖਾਹੇ ਕਬੀਰ ਪਾਹਨ ਪਰਮੇਸ਼ੁਰ ਕੀਆ ਪੂਜੈ ਸਭ ਸੰਸਾਰ ਏਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਤਹਾਰ ਕਬੀਰ ਕਾਗਦ ਕੀ ਓਬਰੇ ਮਸਕ ਕਰਮ ਕ ਪਾਟ ਪਾਹਨ ਥੋਰੀ ਪਿਰਥਮੀ ਪੰਡਿਤ ਪਾੜੀ ਬਾਟ ਕਬੀਲ ਕਾਲ ਕਰੰਤਾ ਅਵਹਿ ਕਾਰ ਅਬ ਕਰਤਾ ਸਵੈ ਤਾਲ ਪਾਛੈ ਕਛੂ ਨ ਹੋਏਗਾ ਜੋਸਰ ਪਰ ਆਵੈ ਕਾਲ ਕਬੀਰ ਐਸਾ ਜਨ ਤਿਕ ਦੇਖਿਆ ਜੈਸੀ ਤੋਈ ਲਾਖ ਦਿਸੈ ਚੰਚਲ ਬਹੁ ਗੁਨਾ ਮਤ ਹੀਨਾ ਨਾ ਪਾਕ ਕਬੀਰ ਮੇਰੀ ਬੁੱਧ ਕਉ ਜਮ ਨ ਕਰੈ ਤਿਸ ਕਾਰ ਜਿਨਿਹ ਜਮੂਆ ਜਿਰ ਸਿਰਜਿਆ ਸੋ ਜਪਿਆ ਪਰ ਵਿਦਗਾਰ ਕਬੀਰ ਕਸਤੂਰੀ ਭਇਆ ਭਵਰ ਭਏ ਸਭ ਦਾਸ ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨੇ ਵਾਸ ਕਬੀਰ ਗਹਿ ਗਚ ਪਰਿਉ ਕੁਟੰਬ ਕੈ ਕਾਂਠੈ ਰਹੇ ਗਯੋ ਰਾਮ ਆਏ ਪਰੇ ਧਰਮ ਰਾਏ ਕੇ ਬੀਚਹਿ ਧੂਮਾ ਧਾਮ ਕਬੀਰ ਸਾਕਤ

ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ ਲਾਗ ਥਈ ਪੁਆਇ ਮਿਲ ਗਿਆ ਪਰਿਆ ਕਲੇਜੇ ਛੇਕਾ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮੈਂ ਚੂਕ ਅੰਧੇ ਏਕ ਨਾ ਲਾਗੈ, ਜੋ ਬਾਂਸ ਬਜਾਈਐ ਫੂਕ। ਕਬੀਰ ਹੈ ਗੇ ਸਭ ਬਾਹਨ ਸਗਨ ਘਾਨ, ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁਜੈ, ਹਰ ਜਨ ਕੀ ਪਨਿਹਾਰ ਕਬੀਰ ਨ੍ਰਿਪ।

ਕਬੀਰ ਪਾਲ ਸਮੋਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ ਭਾਗ ਵੱਡੇ ਪੈ ਪਾਇਓ ਤੂੰ ਭਰ ਭਰ ਪੀਓ ਕਬੀਰ ਕਬੀਰ ਪ੍ਰਭਾਤੇ ਤਾਰੇ ਖਿਸਹਿ ਤਿਉ ਇਹੋ ਖਿਸਹਿ ਸਰੀਰ ਇਹ ਦੁਇ ਅੱਖਰ ਨਾ ਖਿਸਹਿ ਜੋ ਸੋ ਕਹਿ ਰਹੋ ਕਬੀਰ ਕਬੀਰ ਕੋਠੀ ਕਾਟ ਕੇ ਦਹਿ ਦਿਸ ਲਗੀ ਆਗ ਪੰਡਿਤ ਪੰਡਿਤ ਜਲ ਮੂਏ ਮਰ ਮੂਰਖ ਉਭਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇ ਵਿਹਾਇ ਬਾਵਨ ਅੱਖਰ ਸੋਧ ਕਹਿ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾਡੈ ਸੰਤੇ ਜੋ ਕੋਟਿਕ ਮਿਲਿਆ ਸੰਤ ਮਲਿਆ ਗਰ ਭੁਜੰਗ ਵਿਢਿਓ ਤਾਂ ਸੀਤਲਤਾ ਤਾਂ ਨਤ ਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਾਨ ਨਾਹੀ ਖੋਏ ਕਹਿ ਜਾਨ ਆਪਨ ਧਨੀ ਕਹਿ ਦਾਸ ਦੀਵਾਨੀ ਹੋਏ ਕਬੀਰ ਭਲੀ ਭਈ ਜੋ ਭਉ ਭਰਿਆ ਦਿਸਾ ਗਈ ਸਭ ਭੂਲ ਹੋਰ

ਜਗਤ ਲਿਓ ਸਾਸ ਝੂਟ ਸੁਹਾਰੇ ਸ਼ਬਦ ਕੇ ਤਾਸ ਗੁਰੂ ਮੈਂ ਦਾਸ ਕਬੀਰ ਮੁਲਾ ਅਮਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ ਜਾ ਕਾਰਨ ਤੂੰ ਵਾਂਗ ਦੇਹੇ ਦਿਲ ਹੀ ਪੀਤਰ ਜੋਏ।